0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ। ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦੇ ਆਪਣੇ ਰੇਡੀਓ ਪ੍ਰੋਗਰਾਮ SBS ਪੰਜਾਬੀ ਵਿੱਚ ਤੁਹਾਡਾ ਦਿਲੋਂ ਬਹੁਤ ਬਹੁਤ ਸਵਾਗਤ ਹੈ ਦੋਸਤੋ।

ਅੱਜ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ, ਜਿਹਨੂੰ ਮੈਂ ਲੈ ਕੇ ਆ ਰਹੀ ਹਾਂ ਜੀ SBS ਤੇ ਮੈਲਬਨ ਸਟੂਡੀਓ ਤੋਂ ਲਾਈਵ। ਹਮੇਸ਼ਾ ਵਾਂਗ ਹੋਣਗੀਆਂ ਜੀ ਪੰਜਾਬੀਆਂ ਨਾਲ, ਪੰਜਾਬੀ ਵਿੱਚ ਪੰਜਾਬੀਆਂ ਬਾਰੇ ਗੱਲਾਂ ਬਾਤਾਂ, ਤੇ ਸੁਣਾਂਗੇ ਨਵੇਂ ਪੁਰਾਣੇ ਪੰਜਾਬੀ ਗਾਣੇ। ਪਰ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜਰੀ ਵਾਏ ਵਰੰਗ ਲੋਕਾਂ, ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਿਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਰ ਅੱਜ ਦੇ ਪ੍ਰੋਗਰਾਮ ਵਿੱਚ ਹੋਣ ਕੀ ਵਾਲਾ, ਹਮੇਸ਼ਾ ਵਾਂਗ ਸ਼ੁਰੂਆਤ ਕਰਾਂਗੇ ਜੀ ਦੇਸ਼ ਦੁਨੀਆ ਦੀਆਂ ਖਬਰਾਂ ਦੇ ਨਾਲ। ਕੁਝ ਕੁ ਮਿੰਟਾਂ ਵਿੱਚ ਲਵਾਂਗੇ ਜੀ ਦੇਸ਼ ਦੁਨੀਆ ਦੀ ਖਬਰ ਸਾਰ, ਉਹ ਵੀ ਪੰਜਾਬੀ ਵਿੱਚ। ਤੇ ਨਾਲ ਹੀ ਇੱਕ ਵੱਡੀ ਖਬਰ ਬਣੀ ਹੋਈ ਹੈ ਜੀ ਵੀਜ਼ਾ ਬਦਲਾਵਾਂ ਬਾਰੇ। 1 ਜੁਲਾਈ ਤੋਂ ਨਵਾਂ ਵਿੱਤੀ ਵਰ੍ਹਾ ਸ਼ੁਰੂ ਹੋਇਆ ਤੇ ਇਸ ਨਵੇਂ ਵਿੱਤੀ ਵਰ੍ਹੇ ਵਿੱਚ ਆਸਟ੍ਰੇਲੀਆ ਨੇ ਲਗਭਗ ਸਾਰੇ ਵੀਜ਼ਾ ਕੈਟੇਗਰੀਜ਼ ਦੀ ਜਿਹੜੀ ਫੀਸ ਹੈ ਉਹ ਵਧਾ ਦਿੱਤੀ ਹੈ। ਤੇ ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਦੀ ਜਿਹੜੀ ਫੀਸ ਹੈ ਉਹ ਥੋੜੀ ਬਹੁਤ ਨਹੀਂ ਸਗੋਂ ਬਹੁਤ ਬਹੁਤ ਵਧੀਆ। ਪਰ ਇਨੀਆਂ ਫੀਸਾਂ ਬਦਲਣ ਤੋਂ ਬਾਅਦ ਵੀ ਕੀ ਕੁਝ ਕੀਤਾ ਜਾ ਸਕਦਾ, ਕਿਹੜੇ ਰਸਤੇ ਹਜੇ ਵੀ ਖੁੱਲੇ ਨੇ, ਇਸ ਬਾਰੇ ਕਰਾਂਗੇ ਚਰਚਾ ਮਾਹਰਾਂ ਦੇ ਨਾਲ। ਇਸ ਤੋਂ ਇਲਾਵਾ ਅੱਜ ਤੁਹਾਨੂੰ ਲੈ ਚੱਲਾਂਗੇ ਜੀ ਸ਼ੈਪਟਨ, ਤੇ ਸ਼ੈਪਟਨ ਵਿੱਚ ਸਾਡੇ ਸਾਥੀ ਮੌਜੂਦ ਨੇ ਜਿਨ੍ਹਾਂ ਨੇ ਸ਼ੈਪਟਨ ਵਿੱਚ ਇੱਕ ਬਹੁਤ ਹੀ ਸਕਸੈਸਫੁਲ ਮੋਟਲ ਓਨਰ ਯਾਨੀ ਕਿ ਇੱਕ ਕਾਰੋਬਾਰੀ ਦੇ ਨਾਲ ਗੱਲ ਕੀਤੀ ਹੈ, ਤੇ ਉਸ ਕਾਰੋਬਾਰੀ ਦੇ ਨਾਲ ਸਿਰਫ ਉਹਨਾਂ ਦੀ ਸਫਲਤਾ ਬਾਰੇ ਜਾਂ ਉਹਨਾਂ ਦੇ ਸਫ਼ਰ ਬਾਰੇ ਗੱਲ ਨਹੀਂ ਕੀਤੀ, ਉਹਨਾਂ ਤੋਂ ਉਹਨਾਂ ਦੀ ਸਫਲਤਾ ਦੀ ਕੁੰਜੀ ਵੀ ਮੰਗੀ ਹੈ ਤੇ ਜਾਣਾਂਗੇ ਜੀ ਸਫਲ ਕਾਰੋਬਾਰ ਦੇ ਰਾਜ਼। ਇਸ ਤੋਂ ਇਲਾਵਾ ਦਿਨ ਹੈ ਜੀ ਸ਼ੁੱਕਰਵਾਰ ਯਾਨੀ ਕਿ ਲਹਿੰਦੇ ਪੰਜਾਬ ਦਾ ਦਿਨ, ਚੱਲਾਂਗੇ ਲਹਿੰਦੇ ਪੰਜਾਬ ਵੱਲ ਵੀ ਤੇ ਸੁਣਾਂਗੇ ਸਾਡੇ ਸਾਥੀ ਮਸੂਦ ਮੱਲੀ ਤੋਂ ਕਿ ਅੱਜ ਦਾ ਕਿਹੜਾ ਅਖਾਣ ਹੈ, ਕਿਉਂਕਿ ਇਸ ਨਵੀਂ ਪੋਡਕਾਸਟ ਸੀਰੀਜ਼ ਅਖਾਣ ਕਹਾਣੀ ਦੇ ਜ਼ਰੀਏ ਅਸੀਂ ਜਾਣਦੇ ਹਾਂ ਜੀ ਭੁੱਲੇ ਵਿਸਰੇ ਪੰਜਾਬੀ ਅਖਾਣਾਂ ਬਾਰੇ, ਉਹਨਾਂ ਦੇ ਇਤਿਹਾਸ ਬਾਰੇ, ਤੇ ਅੱਜ ਦੇ ਸਮੇਂ ਵਿੱਚ ਉਹਨਾਂ ਦੀ ਕਿੰਨੀ ਕੁ ਲੋੜ ਹੈ, ਕੀ ਮਹੱਤਤਾ ਹੈ, ਉਹਦੇ ਬਾਰੇ ਵੀ ਜਾਣਨ ਪਾਵਾਂਗੇ। ਪਰ ਇਹ ਸਾਰਾ ਕੁਝ ਤਾਂ ਮੈਂ ਤੁਹਾਨੂੰ ਸੁਣਾਉਣਾ ਹੈ, ਪਰ ਤੁਹਾਡੇ ਲਈ ਵੀ ਖਾਸਮ ਖਾਸ ਗਿਫਟ ਲੈ ਕੇ ਆਏ ਹਾਂ ਜੀ। ਕਰਨ ਔਜਲਾ ਪੰਜਾਬੀ ਸਿੰਗਰ, ਸੁਣਿਆ ਤੇ ਤੁਸੀਂ ਹੋਣਾ ਹੀ ਹੈ, ਤੇ ਫੈਨ ਵੀ ਬਹੁਤ ਨੇ ਕਰਨ ਔਜਲਾ ਦੇ। ਕਰਨ ਔਜਲਾ ਦਾ ਕਾਨਸਰਟ ਹੋ ਰਿਹਾ ਜੀ, ਇੱਕ ਨਹੀਂ ਬਹੁਤ ਸਾਰੇ ਕਾਨਸਰਟਸ ਹੋ ਰਹੇ ਨੇ, ਤੇ ਉਸ ਕਾਨਸਰਟ ਦੀ ਫ੍ਰੀ ਟਿਕਟਾਂ ਦੇ ਰਿਹਾ SBS ਪੰਜਾਬੀ ਆਪਣੇ ਸਰੋਤਿਆਂ ਨੂੰ। ਤੇ ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਜੀ ਕਰਨ ਔਜਲਾ ਦੇ ਕਾਨਸਰਟ ਦੀ ਫ੍ਰੀ ਟਿਕਟਾਂ, ਇੱਕ ਛੋਟੇ ਜਿਹੇ ਸਵਾਲ ਦਾ ਜਵਾਬ ਦੇਣਾ ਹੈ ਕਿ ਵਟ ਮੇਕਸ ਯੂ ਦ ਬਿਗੇਸਟ ਕਰਨ ਔਜਲਾ ਫੈਨ। ਤੁਸੀਂ ਕਰਨ ਔਜਲਾ ਦੇ ਜੇ ਫੈਨ ਹੈਗੇ ਹੋ ਤੇ ਕਿਉਂ ਤੁਸੀਂ ਸਭ ਤੋਂ ਵਧੀਆ ਫੈਨ ਹੋ, ਕੀ ਪਸੰਦ ਹੈ, ਕਿਉਂ ਪਸੰਦ ਹੈ, ਇਹਦੇ ਬਾਰੇ ਤੁਸੀਂ ਲੇਖ ਭੇਜੋ, ਵੀਡੀਓ ਭੇਜੋ, ਫੋਟੋ ਭੇਜੋ, ਕੋਈ ਕਹਾਣੀ ਗੱਲਬਾਤ ਭੇਜੋ, ਕੁਛ ਵੀ, ਖੁੱਲਾ ਸੱਦਾ ਹੈ। ਤੁਸੀਂ ਕਰਨ ਔਜਲਾ ਦੇ ਵੱਡੇ ਫੈਨ ਕਿਉਂ ਹੋ, ਇਸ ਬਾਰੇ ਲਿਖ ਕੇ ਭੇਜੋ ਪੰਜਾਬੀ PUNJABI.program PROGRAM@sbs.com.au ਉੱਤੇ। ਦੱਸਣਾ ਜੀ ਕੋਈ ਦਿਲਚਸਪ ਕਿੱਸਾ, ਸਭ ਤੋਂ ਦਿਲਚਸਪ ਜਿਹੜੀ ਐਂਟਰੀ ਹੋਏਗੀ ਉਹਨੂੰ ਦਿੱਤੇ ਜਾਣਗੇ ਜੀ ਫ੍ਰੀ ਡਬਲ ਪਾਸ ਯਾਨੀ ਕਿ ਦੋ ਦੋ ਟਿਕਟਾਂ ਕਾਨਸਰਟ ਦੀਆਂ ਮੁਫ਼ਤ। ਤੇ ਜੇ ਸ਼ੋਅ ਦੇ ਦੌਰਾਨ ਵੀ ਤੁਸੀਂ ਕਰਨੀ ਹੋਵੇ ਗੱਲਬਾਤ, ਕੋਈ ਮਨ ਪਸੰਦ ਦਾ ਸੁਣਨਾ ਹੋਵੇ ਗਾਣਾ, ਇਹ ਸਾਰਾ ਕੁਝ ਕਰ ਸਕਦੇ ਹੋ ਜੀ SMS ਕਰਕੇ। SMS ਕਰਨ ਲਈ ਨੰਬਰ ਹੈ 0439977676 0439-7997-0 ਜਦੋਂ ਤੱਕ ਤੁਸੀਂ ਕਰ ਰਹੇ ਹੋ ਜੀ SMS, ਆਓ ਫਿਰ ਰੁਖ ਕਰਦੇ ਹਾਂ SBS ਪੰਜਾਬੀ ਦੇ ਨਿਊਜ਼ ਰੂਮ ਦਾ ਤੇ ਲੈਨੇ ਆ ਜੀ ਆਸੇ ਪਾਸੇ ਦੀ ਖਬਰ ਸਾਰ।

SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਸ਼ਾਇਨਾ ਕਾਲ ਰਾਤੇ ਪੇਸ਼ ਨੇ 3 ਜੁਲਾਈ 2026 ਦਿਨ ਸ਼ੁੱਕਰਵਾਰ ਦੀਆਂ ਚੋਣਵੀਆਂ ਖਬਰਾਂ। ਇੱਕ ਆਸਟ੍ਰੇਲੀਅਨ ਨਾਗਰਿਕ ਉੱਤੇ ਗਾਜ਼ਾ ਵਿੱਚ ਜੰਗੀ ਅਪਰਾਧ ਕਰਨ ਦੇ ਦੋਸ਼ ਲਗਾਏ ਗਏ ਨੇ। ਆਸਟ੍ਰੇਲੀਅਨ ਫੈਡਰਲ ਪੁਲਿਸ ਇਹਨਾਂ ਦੋਸ਼ਾਂ ਦਾ ਮੁਲਾਂਕਣ ਕਰ ਰਹੀ ਹੈ। ਗਾਰਡੀਅਨ ਅਖਬਾਰ ਨੇ ਰਿਪੋਰਟ ਦਿੱਤੀ ਹੈ ਕਿ ਆਸਟ੍ਰੇਲੀਅਨ ਸੈਂਟਰ ਫਾਰ ਇੰਟਰਨੈਸ਼ਨਲ ਜਸਟਿਸ ਦੁਆਰਾ ਇੱਕ ਸੰਖੇਪ AFP ਨੂੰ ਸੌਂਪਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸੰਖੇਪ ਵਿੱਚ ਗਾਜ਼ਾ ਵਿੱਚ ਇੱਕ IDF ਬਟਾਲੀਅਨ ਵੱਲੋਂ 2023 ਅਤੇ 2024 ਵਿੱਚ ਕੀਤੇ ਗਏ ਕਥਿਤ ਯੁੱਧ ਅਪਰਾਧਾਂ ਦੇ ਵੇਰਵੇ ਹਨ, ਜਿਸ ਦੇ ਵਿੱਚ ਇੱਕ ਆਸਟ੍ਰੇਲੀਅਨ ਫੌਜੀ ਵੀ ਸ਼ਾਮਲ ਹੈ। ਉੱਥੇ ਹੀ ਸੰਘੀ ਸਰਕਾਰ ਨੇ ਨਵੇਂ ਸੋਸ਼ਲ ਮੀਡੀਆ ਪਾਬੰਦੀ ਕਾਨੂੰਨ ਦਾ ਵੀ ਪ੍ਰਸਤਾਵ ਦਿੱਤਾ, ਜਦਕਿ ਵਿਪੱਖ ਨੇ ਇਸ ਉੱਤੇ ਇੱਕ 8 ਹਫ਼ਤਿਆਂ ਦੀ ਸੈਨੇਟ ਜਾਂਚ ਦੀ ਮੰਗ ਕੀਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਨਵਾਂ ਕਾਨੂੰਨ ਆਸਟ੍ਰੇਲੀਆ ਦੇ 16 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੇ ਲਈ ਸੋਸ਼ਲ ਮੀਡੀਆ ਪਾਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਤਿਆਰ ਕੀਤਾ ਗਿਆ। ਸਰਕਾਰ ਮੁਤਾਬਕ ਪ੍ਰਸਤਾਵਿਤ ਤਬਦੀਲੀਆਂ ਟੈਕਨਾਲੋਜੀ ਕੰਪਨੀਆਂ ਲਈ ਜੁਰਮਾਨੇ ਦੁੱਗਣੇ ਕਰਨ ਅਤੇ ਈ ਸੇਫਟੀ ਕਮਿਸ਼ਨ ਨੂੰ ਮਜ਼ਬੂਤ ਜਾਂਚ ਸ਼ਕਤੀਆਂ ਦੇਣ ਲਈ ਤਿਆਰ ਕੀਤਾ ਗਿਆ, ਜਦੋਂ ਕਿ ਵਿਰੋਧੀ ਧਿਰ ਦਾ ਕਹਿਣਾ ਹੈ ਕਿ

0: You are listening to SBS.
1: Los huevos son una buena forma de empezar el día. Para tener los mejores días, empieza con Eggland's Best. Comparados con los huevos comunes, tienen 6 veces más vitamina D, 10 veces más vitamina E y 25% menos grasa saturada. Eggland's Best te ofrece una nutrición superior para mantenerte con energía todo el día. Visita egglandsbest.com para descubrir recetas deliciosas. Eggland's Best. Mejor sabor, mejor nutrición. Mejores huevos.
2: ਸੀ ਇਹ ਕਾਨੂੰਨ ਟੈਲੀਵਿਜ਼ਨ ਰੇਡੀਓ ਆਨਲਾਈਨ ਪਲੇਟਫਾਰਮਾਂ ਉੱਤੇ ਖੇਡਾਂ ਵਿੱਚ ਜੂਏਬਾਜ਼ੀ ਇਸ਼ਤਿਹਾਰਾਂ ਉੱਤੇ ਵਿਆਪਕ ਨਵੀਆਂ ਤਬਦੀਲੀਆਂ ਲਾਗੂ ਕਰੇਗਾ ਪਰ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਸੁਧਾਰ ਜੂਏਬਾਜ਼ੀ ਦੇ ਕਾਰਨ ਹੋਣ ਵਾਲੇ ਨੁਕਸਾਨਾਂ ਨੂੰ ਘਟਾਉਣ ਲਈ ਕਾਫੀ ਨਹੀਂ ਹਨ ਹਿਰਾਸਤ ਤੋਂ ਬਾਹਰ ਆਉਣ ਤੋਂ ਬਾਅਦ ਆਦਿਵਾਸੀ ਔਰਤਾਂ ਨੂੰ ਸਥਾਈ ਰਿਹਾਇਸ਼ ਪ੍ਰਾਪਤ ਕਰਨ ਵਿਚ ਮਦਦ ਕਰਨ ਦੇ ਲਈ ਇਕ ਨਵੇਂ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਗਈ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਬੇਘਰ ਹੋਣ ਹਿੰਸਾ ਅਤੇ ਅਪਰਾਧ ਦਾ ਸਾਹਮਣਾ ਕਰਨ ਵਾਲੀਆਂ ਔਰਤਾਂ ਦੀ ਮਦਦ ਕਰੇਗਾ ਲੀਗਲ ਏਡ ਨਿਊ ਸਾਊਥ ਵੇਲਸ ਐਬਰੀਜਨਲ ਵਿਮੈਨ ਲੀਵਿੰਗ ਕਸਟਡੀ ਸਰਵਿਸਿਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਬਕਾ ਕੈਦੀਆਂ ਲਈ ਸਥਿਰ ਰਿਹਾਇਸ਼ ਪ੍ਰਾਪਤ ਕਰਨ ਲਈ ਇਕ ਸਫਲ ਪਾਇਲਟ ਪ੍ਰੋਗਰਾਮ ਉੱਤੇ ਕੰਮ ਕੀਤਾ ਹੁਣ ਕੁਝ ਅੰਤਰਰਾਸ਼ਟਰੀ ਖਬਰਾਂ ਯੂਕੇ ਵਿਚ 8 ਲੋਕਾਂ ਨੂੰ ਉਨ੍ਹਾਂ ਪੁਰਸ਼ਾਂ ਦੇ ਇਕ ਅੰਤਰਰਾਸ਼ਟਰੀ ਨੈਟਵਰਕ ਦੀ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਜੋ ਪੁਰਸ਼ ਕਥਿਤ ਤੌਰ ਉੱਤੇ ਔਰਤਾਂ ਨੂੰ ਨਸ਼ੀਲੇ ਪਦਾਰਥ ਦੇ ਕੇ ਉਨ੍ਹਾਂ ਦੇ ਨਾਲ ਜਿਨਸੀ ਸ਼ੋਸ਼ਣ ਕਰਦੇ ਸਨ ਦੱਸਿਆ ਜਾ ਰਿਹਾ ਕਿ ਅਜਿਹਾ ਇਹ ਆਦਮੀ ਆਪਣੀ ਜਾਣ ਪਛਾਣ ਦੀਆਂ ਔਰਤਾਂ ਦੇ ਨਾਲ ਕਰਦੇ ਸੀ ਜਿਨ੍ਹਾਂ ਵਿਚ ਰਿਸ਼ਤੇਦਾਰ ਸਾਥੀ ਪਤਨੀ ਸ਼ਾਮਲ ਹਨ ਬ੍ਰਿਟੇਨ ਦੀ ਰਾਸ਼ਟਰੀ ਅਪਰਾਧ ਏਜੰਸੀ ਜੋ ਅੰਤਰਰਾਸ਼ਟਰੀ ਅਪਰਾਧ ਦੀ ਵੀ ਜਾਂਚ ਕਰਦੀ ਹੈ ਦਾ ਕਹਿਣਾ ਹੈ ਕਿ ਉਸਨੇ ਫੋਰਮ ਅਤੇ ਇਸ ਦੀਆਂ ਸ਼ਾਖਾਵਾਂ ਨਾਲ ਜੁੜੇ 270 ਤੋਂ ਵੱਧ ਵਿਅਕਤੀਆਂ ਦੀ ਪਛਾਣ ਵੀ ਕਰ ਲਿੱਤੀ ਹੈ ਉੱਥੇ ਹੀ ਲੰਡਨ ਦੇ ਨੈਸ਼ਨਲ ਆਰਕਾਈਵਜ਼ ਨੇ ਅਮਰੀਕਾ ਦੀ ਆਜ਼ਾਦੀ ਦੇ ਐਲਾਨ ਨਾਮੇ ਦੀ ਇਕ ਦੁਰਲੱਭ ਕਾਪੀ ਦੀ ਖੋਜ ਦਾ ਖੁਲਾਸਾ ਕੀਤਾ ਆਰਕਾਈਵ ਮੁਤਾਬਕ ਇਹ ਦਸਤਾਵੇਜ਼ 4 ਜੁਲਾਈ 1776 ਨੂੰ ਅਸਲ ਦਸਤਾਵੇਜ਼ ਉੱਤੇ ਦਸਤਖਤ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਛਾਪਿਆ ਗਿਆ ਸੀ ਤਾਂ ਜੋ ਇਹ ਖਬਰ ਫੈਲਾਈ ਜਾ ਸਕੇ ਕਿ 13 ਬਾਗੀ ਉੱਤਰੀ ਅਮਰੀਕੀ ਕਲੋਨੀਆਂ ਨੇ ਬ੍ਰਿਟੇਨ ਨਾਲ ਸੰਬੰਧ ਤੋੜ ਦਿੱਤੇ ਨੇ ਹੁਣ ਗੱਲ ਭਾਰਤ ਦੀ ਜਿੱਥੇ ਦੀ ਕੇਂਦਰ ਸਰਕਾਰ ਇਕ ਨਵੇਂ ਕਾਨੂੰਨ ਉੱਤੇ ਕੰਮ ਕਰ ਰਹੀ ਹੈ ਇਸ ਕਾਨੂੰਨ ਤਹਿਤ ਵਰਚੁਅਲ ਪ੍ਰਾਈਵੇਟ ਨੈਟਵਰਕ ਭਾਵ VPN ਪ੍ਰਦਾਤਾਵਾਂ ਨੂੰ ਘਟਾਉਣ ਲਈ ਕੰਮ ਕੀਤਾ ਜਾਵੇਗਾ ਇਹ ਫੈਸਲਾ 2022 ਵਿਚ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਦੁਆਰਾ ਇਕ ਵਿਵਾਦਪੂਰਨ ਨਿਰਦੇਸ਼ ਤੋਂ ਬਾਅਦ ਆਇਆ ਜਿਸ ਵਿਚ VPN ਸੇਵਾ ਪ੍ਰਦਾਤਾਵਾਂ ਨੂੰ ਉਨ੍ਹਾਂ ਦੇ ਨਾਮ ਈਮੇਲ ਸੰਪਰਕ ਨੰਬਰ ਅਤੇ IP ਪਤੇ ਸਮੇਤ ਵੱਡੀ ਮਾਤਰਾ ਵਿਚ ਡੇਟਾ ਸਟੋਰ ਕਰਨ ਦੀ ਲੋੜ ਸੀ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਅੱਜ ਦਾ ਸਿਲਸਿਲਾ ਦੇਸ਼ ਦੁਨੀਆ ਅਤੇ ਭਾਈਚਾਰੇ ਨਾਲ ਜੁੜੀਆਂ ਖਬਰਾਂ ਲਈ ਸੁਣਦੇ ਰਹੋ SBS ਪੰਜਾਬੀ

ਦੋਸਤੋ ਅੱਜਕੱਲ ਇੱਕ ਵੱਡੀ ਖਬਰ ਫੀਫਾ ਵਰਲਡ ਕੱਪ ਵੀ ਬਣਿਆ ਹੋਇਆ। ਆਓ ਫਿਰ ਸੁਣਦੇ ਹਾਂ ਸਾਡੇ ਸਾਥੀ ਪੁਨੀਤ ਟਿੰਗਰਾ ਤੋਂ ਕਿ ਕੀ ਕੁਝ ਚੱਲ ਰਿਹਾ ਫੁੱਟਬਾਲ ਦੀ ਦੁਨੀਆ ਵਿੱਚ।

ਮੈਚ ਦੇ ਦੂਜੇ ਹਾਫ ਵਿਚ ਕਮਾਲ ਕਰਨ ਵਾਲੇ ਹੀਰੋ ਹੈਰੀ ਕੇਨ ਅਤੇ ਯੂਰੀ ਟਿਲੇਮੈਂਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਇੰਗਲੈਂਡ ਅਤੇ ਬੈਲਜੀਅਮ ਨੂੰ ਰਾਊਂਡ ਆਫ 16 ਵਿਚ ਪਹੁੰਚਾ ਦਿੱਤਾ। ਦੂਜੇ ਪਾਸੇ ਸੰਯੁਕਤ ਰਾਜ ਅਮਰੀਕਾ ਨੇ ਵੀ ਬੋਸਨੀਆ ਅਤੇ ਹਰਜ਼ੇਗੋਵਿਨਾ ਤੇ ਜਿੱਤ ਦਰਜ ਕਰਕੇ ਅਗਲੇ ਦੌਰ ਵਿਚ ਪ੍ਰਵੇਸ਼ ਕਰ ਲਿਆ ਹੈ। ਮੈਂ ਹਾਂ ਪੁਨੀਤ ਢੀਂਗਰਾ ਅਤੇ ਇਹ ਹੈ ਫੀਫਾ ਵਰਲਡ ਕੱਪ 2026 ਦੇ 21ਵੇਂ ਦਿਨ ਦਾ ਪੂਰਾ ਹਾਲ। ਫੀਫਾ ਵਰਲਡ ਕੱਪ ਦੇ 21ਵੇਂ ਦਿਨ ਦੀ ਸ਼ੁਰੂਆਤ ਐਟਲੈਂਟਾ ਤੋਂ ਹੋਈ, ਜਿੱਥੇ ਇੰਗਲੈਂਡ ਨੇ 7ਵੇਂ ਮਿੰਟ ਵਿਚ ਪਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਡੀ ਆਰ ਕੋਂਗੋ ਨੂੰ 2-1 ਨਾਲ ਹਰਾ ਦਿੱਤਾ। ਇੰਗਲੈਂਡ ਦੀ ਟੀਮ ਮੈਚ ਦੇ ਜ਼ਿਆਦਾਤਰ ਸਮੇਂ ਦੌਰਾਨ ਆਪਣੀ ਲੈਅ ਲੱਭਣ ਲਈ ਸੰਘਰਸ਼ ਕਰਦੀ ਨਜ਼ਰ ਆਈ ਅਤੇ ਕੋਂਗੋ ਦੇ ਬਿਹਤਰੀਨ ਗੋਲਕੀਪਰ ਨੇ ਵਾਰ ਵਾਰ ਉਨ੍ਹਾਂ ਦੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ। 3 ਲਾਇਨਸ ਯਾਨੀ ਇੰਗਲੈਂਡ ਨੂੰ ਉਸ ਵੇਲੇ ਵੀ ਨਿਰਾਸ਼ਾ ਹਾਸਲ ਹੋਈ ਜਦੋਂ ਰੈਫਰੀ ਅਤੇ ਵੀ ਏ ਆਰ ਨੇ ਪਹਿਲੇ ਹਾਫ ਦੇ ਅੰਤ ਤੋਂ ਥੋੜਾ ਪਹਿਲਾਂ ਹੈਰੀ ਕੇਨ ਨੂੰ ਪੈਨਲਟੀ ਬਾਕਸ ਵਿਚ ਡਿੱਗਣ ਤੇ ਕੀਤੀ ਗਈ ਅਪੀਲ ਨੂੰ ਰੱਦ ਕਰ ਦਿੱਤਾ, ਪਰ ਆਖਿਰਕਾਰ ਕੇਨ ਨੇ ਮੈਚ ਦੇ ਅੰਤਿਮ ਪਲਾਂ ਵਿਚ 2 ਗੋਲ ਕਰਕੇ ਇੰਗਲੈਂਡ ਨੂੰ ਰਾਊਂਡ ਆਫ 16 ਵਿਚ ਪਹੁੰਚਾ ਦਿੱਤਾ, ਜਿੱਥੇ ਹੁਣ ਉਸਦਾ ਮੁਕਾਬਲਾ ਇਤਿਹਾਸਕ ਐਜ਼ਟੇਕਾ ਸਟੇਡੀਅਮ ਵਿਚ ਮੈਕਸੀਕੋ ਨਾਲ ਹੋਵੇਗਾ। ਉਧਰ ਸੀਐਟਲ ਵਿਚ ਬੈਲਜੀਅਮ ਨੇ ਸ਼ਾਨਦਾਰ ਵਾਪਸੀ ਕਰਦਿਆਂ ਸੈਨੇਗਲ ਨੂੰ 3-2 ਨਾਲ ਹਰਾਇਆ, ਜਿੱਥੇ ਕਪਤਾਨ ਯੂਰੀ ਟਿਲੇਮੈਂਸ ਨੇ 2 ਗੋਲ ਕੀਤੇ। 86ਵੇਂ ਮਿੰਟ ਤੱਕ ਸੈਨੇਗਲ 2-0 ਨਾਲ ਅੱਗੇ ਸੀ, ਪਰ ਬੈਲਜੀਅਮ ਨੇ ਵਾਪਸੀ ਕਰਕੇ ਮੈਚ ਨੂੰ ਐਕਸਟਰਾ ਟਾਈਮ ਤੱਕ ਖਿੱਚ ਲਿਆ। ਜਦੋਂ ਮੈਚ ਪੈਨਲਟੀ ਸ਼ੂਟ ਆਊਟ ਵੱਲ ਵਧ ਰਿਹਾ ਸੀ ਤਾਂ ਵੀ ਏ ਆਰ ਦੀ ਲੰਬੀ ਸਮੀਖਿਆ ਤੋਂ ਬਾਅਦ ਟਿਲੇਮੈਂਸ ਨੇ ਪੈਨਲਟੀ ਹਾਸਲ ਕੀਤੀ ਅਤੇ

0: ਉਹ 25ਵੇਂ ਮਿੰਟ ਵਿਚ ਇਸ ਨੂੰ ਬੜੀ ਸ਼ਾਂਤੀ ਨਾਲ ਗੋਲ ਵਿਚ ਬਦਲ ਕੇ ਟੀਮ ਨੂੰ ਜਿੱਤ ਦਵਾਈ। ਹੁਣ ਰਾਊਂਡ ਆਫ 16 ਵਿਚ ਬੈਲਜੀਅਮ ਦਾ ਸਾਹਮਣਾ ਸੰਯੁਕਤ ਰਾਜ ਅਮਰੀਕਾ ਨਾਲ ਹੋਵੇਗਾ। ਸੰਯੁਕਤ ਰਾਜ ਅਮਰੀਕਾ ਨੇ ਬੋਸਨੀਆ ਅਤੇ ਹਰਜ਼ੇਗੋਵਿਨਾ ਨੂੰ 2-0 ਨਾਲ ਹਰਾ ਕੇ ਰਾਊਂਡ ਆਫ 16 ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ, ਜੋ ਕਿ 2002 ਤੋਂ ਬਾਅਦ ਵਰਲਡ ਕੱਪ ਦੇ ਨਾਕਆਊਟ ਪੜਾਅ ਵਿਚ ਉਸ ਦੀ ਪਹਿਲੀ ਜਿੱਤ ਹੈ। ਹਾਫ ਟਾਈਮ ਤੋਂ ਠੀਕ ਪਹਿਲਾਂ ਫਲੋਰੀਨ ਬਾਲਗੁਨ ਨੇ ਪਹਿਲਾ ਗੋਲ ਕਰਕੇ ਟੀਮ ਦਾ ਖਾਤਾ ਖੋਲਿਆ, ਜਿਸ ਤੋਂ ਬਾਅਦ ਮਲਿਕ ਟਿਲਮੈਨ ਨੇ 82ਵੇਂ ਮਿੰਟ ਵਿਚ ਇਕ ਸ਼ਾਨਦਾਰ ਫ੍ਰੀ ਕਿੱਕ ਰਾਹੀਂ ਇਸ ਜਿੱਤ ਤੇ ਮੋਹਰ ਲਗਾ ਦਿੱਤੀ। ਹਾਲਾਂਕਿ ਬਾਅਦ ਵਿਚ ਬਾਲਗੁਨ ਨੂੰ VAR ਦੀ ਸਮੀਖਿਆ ਤੋਂ ਬਾਅਦ ਰੈੱਡ ਕਾਰਡ ਦਿਖਾ ਕੇ ਮੈਦਾਨ ਤੋਂ ਬਾਹਰ ਭੇਜ ਦਿੱਤਾ ਗਿਆ, ਜਿਸ ਕਾਰਨ ਉਹ ਹੁਣ ਬੈਲਜੀਅਮ ਖਿਲਾਫ ਅਮਰੀਕਾ ਦੇ ਅਗਲੇ ਮੈਚ ਵਿਚ ਖੇਡ ਨਹੀਂ ਪਾਉਣਗੇ। ਅਤੇ ਹੁਣ ਰੁਕ ਕਰਦੇ ਹਾਂ ਸੋਕਰੂਜ਼ ਵੱਲ। ਮਿਸਰ ਯਾਨੀ ਇਜਿਪਟ ਖਿਲਾਫ ਸ਼ਨੀਵਾਰ ਨੂੰ ਹੋਣ ਵਾਲੇ ਰਾਊਂਡ ਆਫ 32 ਦੇ ਮੁਕਾਬਲੇ ਤੋਂ ਪਹਿਲਾਂ ਸੋਕਰੂਜ਼ ਨੇ ਡੈਲਸ ਵਿਚ ਆਪਣਾ ਪਹਿਲਾ ਸਿਖਲਾਈ ਸੈਸ਼ਨ ਪੂਰਾ ਕਰ ਲਿਆ ਹੈ। ਸਹਾਇਕ ਕੋਚ ਮਾਈਕਲ ਜਾਡੀਨਾਗ ਦਾ ਕਹਿਣਾ ਹੈ ਕਿ ਟੀਮ ਦਾ ਪੂਰਾ ਧਿਆਨ ਮਿਸਰ ਦੀ ਪੂਰੀ ਟੀਮ ਤੇ ਕੇਂਦਰਿਤ ਹੈ, ਨਾ ਕਿ ਸਿਰਫ ਇਸ ਗੱਲ ਤੇ ਕਿ ਉਨ੍ਹਾਂ ਦੇ ਸਟਾਰ ਸਟ੍ਰਾਈਕਰ ਮੁਹੰਮਦ ਸੋਲਾਹ ਆਪਣੀ ਹੈਮਸਟ੍ਰਿੰਗ ਦੀ ਸੱਟ ਤੋਂ ਸਮੇਂ ਸਿਰ ਉਭਰ ਪਾਉਂਦੇ ਨੇ ਜਾਂ ਨਹੀਂ।
1: They have threats all over the park. That's what they do. They've got guys who are playing at a very high level, and you mentioned one who's done it for a very long time. There are others in there that also are doing the job and doing the business at club level and also for the national team. So it's probably more of a collective approach, I'd say, from our perspective.
0: ਸੋਕਰੂਜ਼ ਅਤੇ ਮਿਸਰ ਦਾ ਇਹ ਮੁਕਾਬਲਾ ਸ਼ਨੀਵਾਰ ਸਵੇਰੇ ਖੇਡਿਆ ਜਾਵੇਗਾ, ਜਿਸ ਦਾ ਲਾਈਵ ਪ੍ਰਸਾਰਣ ਸਵੇਰੇ 3 ਵਜੇ ਤੋਂ SBS ਅਤੇ SBS ਔਨ ਡਿਮਾਂਡ ਤੇ ਕੀਤਾ ਜਾਵੇਗਾ। ਤੁਸੀਂ ਟੂਰਨਾਮੈਂਟ ਦੇ 21ਵੇਂ ਦਿਨ ਦਾ ਵਰਲਡ ਕੱਪ ਡੇਲੀ ਅਪਡੇਟ ਸੁਣ ਰਹੇ ਸੀ। ਮੈਂ ਹਾਂ ਪੁਨੀਤ ਢੀਂਗਰਾ। ਫੀਫਾ ਵਰਲਡ ਕੱਪ 2026 ਦਾ ਹਰ ਪਲ ਲਾਈਵ ਅਤੇ ਬਿਲਕੁਲ ਮੁਫ਼ਤ ਦੇਖੋ, ਸਿਰਫ SBS ਅਤੇ SBS ਔਨ ਡਿਮਾਂਡ ਤੇ।

0: te ofrece una nutrición superior para mantenerte con energía todo el día. Visita egglandsbest.com para descubrir recetas deliciosas. Egglands Best. Mejor sabor, mejor nutrición. Mejores huevos.
1: ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ। ਦੋਸਤੋ, ਇਸ ਨਵੇਂ ਸਾਲ ਯਾਨੀ ਕਿ ਇਸ ਨਵੇਂ ਵਿੱਤੀ ਵਰੇ ਜਾਂ ਫਾਈਨੈਂਸ਼ੀਅਲ ਈਅਰ ਦੀ ਸ਼ੁਰੂਆਤ ਵਿੱਚ ਇੱਕ ਬੜਾ ਵੱਡਾ ਬਦਲਾਅ ਕੀਤਾ ਗਿਆ ਹੈ ਵੀਜ਼ਾ ਫੀਸ ਵਿੱਚ। 1 ਜੁਲਾਈ ਤੋਂ ਯਾਨੀ ਕਿ ਨਵੇਂ ਵਿੱਤੀ ਸਾਲ ਦੇ ਪਹਿਲੇ ਹੀ ਦਿਨ ਆਸਟ੍ਰੇਲੀਆ ਨੇ ਲਗਭਗ ਸਾਰੀ ਵੀਜ਼ਾ ਸ਼੍ਰੇਣੀਆਂ ਦੇ ਲਈ ਫੀਸ ਵਧਾ ਦਿੱਤੀ ਹੈ। ਵਿਸ਼ਵ ਭਰ ਵਿੱਚ ਸਭ ਤੋਂ ਵੱਧ ਵਿਦਿਆਰਥੀ ਵੀਜ਼ਾ ਫੀਸ ਹੋਣ ਤੋਂ ਬਾਅਦ ਆਸਟ੍ਰੇਲੀਆ ਨੇ ਇੱਕ ਵਾਰ ਫਿਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਅਰਜ਼ੀ ਦੀ ਲਾਗਤ ਵਿੱਚ ਵੱਡਾ ਵਾਧਾ ਕੀਤਾ। ਇਸ ਸਾਲ ਦੇ ਸ਼ੁਰੂ ਵਿੱਚ ਅਸਥਾਈ ਰੈਜ਼ੀਡੈਂਸੀ ਭਾਵ ਕਿ TR ਦੀ ਫੀਸ ਦੁੱਗਣੀ ਕਰਨ ਤੋਂ ਬਾਅਦ ਹੁਣ 485 ਵੀਜ਼ਾ ਦੀ ਫੀਸ ਵੀ ਵਧਾਈ ਗਈ ਹੈ। ਮਾਪਿਆਂ ਅਤੇ ਪਾਰਟਨਰ ਵੀਜ਼ਾ ਯਾਨੀ ਕਿ ਫੈਮਿਲੀ ਵੀਜ਼ਾ ਕੈਟੇਗਰੀਜ਼ ਜਿਨ੍ਹਾਂ ਲਈ ਪਹਿਲਾਂ ਹੀ ਸਾਲਾਂ ਦੀ ਲੰਬੀ ਉਡੀਕ ਕਰਨੀ ਪੈਂਦੀ ਹੈ, ਇਹਨਾਂ ਫੈਮਿਲੀ ਕੈਟੇਗਰੀਜ਼ ਵਿੱਚ ਵੀ ਹੁਣ ਅਰਜ਼ੀ ਫੀਸ ਲਗਭਗ 25% ਵਧੀ ਹੈ। PR ਵੀਜ਼ਾ ਅਰਜ਼ੀ ਅਤੇ ਹੁਨਰਮੰਦ ਮਾਈਗ੍ਰੇਸ਼ਨ ਦੀ ਲਾਗਤ ਵਿੱਚ ਵੀ ਵੱਡਾ ਵਾਧਾ ਦੇਖਣ ਨੂੰ ਮਿਲਿਆ। ਇਸ ਦੇ ਚਲਦੇ SBS ਪੰਜਾਬੀ ਦੇ ਨਾਲ ਗੱਲ ਕਰਦਿਆਂ ਵੀਜ਼ਾ ਮਾਹਰ ਟਰਸਟਿਡ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਗਿੰਨੀ ਕੋਚਰ ਨੇ ਦੱਸਿਆ ਕਿ ਫੀਸ ਵਿੱਚ ਅਚਾਨਕ ਹੀ ਇੰਨੇ ਵੱਡੇ ਵਾਧੇ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ।
2: ਜਿਹੜੀ ਵੀਜ਼ਾ ਫੀਸ ਇਨਕਰੀਜ਼ ਹੁੰਦੀ ਹੈ ਨਾ, ਯੂਜੁਅਲੀ ਇਹ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਹਿਸਾਬ ਨਾਲ 4-5% ਹੁੰਦੀ ਹੈ, ਪਰ ਇਸ ਵਾਰ ਤਾਂ ਆਲਮੋਸਟ 25% ਤੱਕ ਮੋਸਟ ਆਫ ਦ ਸਬ ਕਲਾਸਿਸ ਦੇ ਵਿੱਚ ਜਿਹੜਾ ਹਾਈਕ ਹੈ ਉਹ ਦੇਖਣ ਨੂੰ ਮਿਲ ਰਿਹਾ। ਪ੍ਰਾਈਸ ਇਨਕਰੀਜ਼ ਹੈ ਨਾ, ਉਹਨੇ CPI ਨੂੰ ਫੋਲੋ ਨਹੀਂ ਕੀਤਾ। ਸਭ ਤੋਂ ਹੈਰਾਨਗੀ ਵਾਲੀ ਗੱਲ ਇਹ ਹੈ, TR ਜਿਹਦੀ ਫੀਸ ਡਿਪਾਰਟਮੈਂਟ ਨੇ ਸਿਰਫ 2-3 ਮਹੀਨੇ ਪਹਿਲਾਂ ਡਬਲ ਕੀਤੀ ਸੀ, 2300-4600 ਕੀਤੀ ਸੀ, ਹੁਣ ਉਹ ਵੀ ਵੱਧ ਕੇ $5,750 ਹੋ ਗਈ ਹੈ। ਸੋ ਫਰੋਮ 4600 ਤੋਂ 5750 ਹੋ ਗਈ ਹੈ। ਤੇ ਜੇ ਤੁਸੀਂ ਮੈਰਿਡ ਹੋ ਤੇ ਅਰਾਊਂਡ $8,000 ਲਾਉਂਗੇ ਤੁਸੀਂ ਆਪਣੀ TR ਤੇ, ਤੇ ਜੇ ਤੁਹਾਡੇ ਕੋਲ ਡਿਪੈਂਡੈਂਟਸ ਨੇ ਤੇ ਯੂ ਆਰ ਲੁਕਿੰਗ ਐਟ ਅਰਾਊਂਡ $10,000 ਜਸਟ ਟੂ ਅਪਲਾਈ temporary residence visa subclass 485 particular subclass ਦੇ ਲਈ ਜ਼ਿਆਦਾ ਸ਼ੌਕਿੰਗ ਇਸ ਲਈ ਹੈ ਕਿਉਂਕਿ ਇਹਦੀ ਫੀਸ ਹੁਣੇ ਹੁਣੇ ਡਬਲ ਹੋਈ ਸੀ, 2300 ਤੋਂ ਜਿਵੇਂ ਮੈਂ ਦੱਸਿਆ 4600 ਹੋਈ ਸੀ, ਤੇ ਹੁਣ ਅਗੇਨ ਇਹ ਫੀਸ ਜਿਹੜੀ ਹੈ ਉਹ ਵੱਧ ਗਈ ਹੈ। ਇਸ ਤੋਂ ਬਾਅਦ ਜੇ ਅਸੀਂ ਵਰਕ ਵੀਜ਼ਿਆਂ ਦੀ ਗੱਲ ਕਰੀਏ, ਸਬ ਕਲਾਸ 482 ਉਹਦੀ ਫੀਸ ਹੁਣ $4,015 ਹੋ ਗਈ ਹੈ। ENS ਇੰਪਲੋਇਰ ਨੋਮੀਨੇਸ਼ਨ ਸਕੀਮ ਸਬ ਕਲਾਸ 186 ਇਹਦੀ ਫੀਸ ਪਹਿਲਾਂ $49,010 ਇਹਦੀ ਵੀ ਫੀਸ ਵੱਧ ਕੇ $6,140 6140 ਹੋ ਗਈ ਹੈ। ਜੇ ਮੈਂ ਤੁਹਾਨੂੰ ਦੱਸਾਂ ਕਿ ਇੱਕ ਇਹੋ ਜਿਹੀ ਵੀ ਸਬ ਕਲਾਸ ਹੈਗੀ ਹੈ ਜਿਹਦੀ ਫੀਸ ਵਿੱਚ ਆਲਮੋਸਟ 200% ਵਾਧਾ ਹੋਇਆ ਹੈ, ਬ੍ਰਿਜਿੰਗ ਵੀਜ਼ਾ B, ਜੋ ਕਿ ਇੱਕ ਬਹੁਤ ਹੀ ਸਿੰਪਲ ਜਿਹੀ 1-2 ਪੇਜ ਦੀ ਐਪਲੀਕੇਸ਼ਨ ਹੈ ਜਿਹਦੇ ਵਿੱਚ ਜੇ ਕਿਸੇ ਨੇ ਟਰੈਵਲ ਕਰਨਾ ਹੈ ਤੇ ਉਹ ਬ੍ਰਿਜਿੰਗ ਵੀਜ਼ਾ A ਤੇ ਹੈ ਤੇ ਉਹਨੂੰ ਬ੍ਰਿਜਿੰਗ ਵੀਜ਼ਾ B ਅਪਲਾਈ ਕਰਕੇ ਟਰੈਵਲ ਰਾਈਟਸ ਮਿਲਦੇ ਨੇ। ਉਹ ਟਰੈਵਲ ਰਾਈਟਸ ਅਪਲਾਈ ਕਰਨ ਦੀ ਫੀਸ ਪਹਿਲਾਂ $190 ਹੁੰਦੀ ਸੀ, ਹੁਣ ਉਹ 575 ਹੋ ਗਈ ਹੈ।
1: ਵੀਜ਼ਾ ਕਰਾਫਟ ਮਾਈਗ੍ਰੇਸ਼ਨ ਤੋਂ ਨਵਨੀਤ ਸਿੰਘ ਨੇ ਇਸ ਵੱਡੇ ਵਾਧੇ ਦੇ ਪਿੱਛੇ ਮੁੱਖ ਕਾਰਨਾਂ ਬਾਰੇ ਦੱਸਿਆ।
3: ਹੁਣ ਇਹ ਬਿਲਕੁਲ ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਜਾਂ ਮਹਿੰਗਾਈ ਦੇ ਨਾਲ ਜੁੜਿਆ ਹੋਇਆ ਨਹੀਂ ਹੈ, ਇਹ ਹੁਣ ਮੋਰ ਆਫ ਮਾਈਗ੍ਰੇਸ਼ਨ ਪਾਲਿਸੀ ਦੇ ਤਹਿਤ ਜਿਹੜੀ ਗਵਰਨਮੈਂਟ ਕੰਮ ਕਰ ਰਹੀ ਹੈ ਉਹਦੇ ਤਹਿਤ ਇਹ ਜਿਹੜੇ ਅਨਸੈਸਰੀ ਕਿ ਨਜਾਇਜ਼ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ, 4 ਹੀ ਕਾਰਨ ਹੁੰਦੇ ਆ ਜਦੋਂ ਤੁਸੀਂ ਫੀਸ ਇਨਕਰੀਜ਼ ਕਰਦੇ ਹੋ। ਪਹਿਲਾ ਹੁੰਦਾ ਜੀ ਕੋਸਟ ਰਿਕਵਰੀ, ਵੀ ਤੁਹਾਡੇ ਆਪਦੇ ਖਰਚੇ ਵੱਧ ਗਏ, ਤਨਖਾਹਾਂ ਤੁਸੀਂ ਵਧਾਉਣੀਆਂ ਲੋਕਾਂ ਦੀਆਂ ਜਿਹੜੇ ਤੁਹਾਡੇ ਲਈ ਕੰਮ ਕਰਦੇ ਆ ਕੇਸ ਆਫੀਸਰ, ਰਾਈਟ, ਤੇ ਉਹਨਾਂ ਨੂੰ ਵਧਾਉਣ ਵਾਸਤੇ

0: you love to travel, Capital One has a rewards credit card that's perfect for you. With the Capital One Venture X card, you earn unlimited double miles on everything you buy. Plus, you get premium benefits at a collection of luxury hotels when you book on Capital One Travel. And with Venture X, you get access to over 1,000 airport lounges worldwide. Open up a world of travel possibilities with the Capital One Venture X card. What's in your wallet?
1: Terms apply. Lounge access is subject to change. See CapitalOne.com for details.
2: ਮੈਨੇ ਵੀ ਇੱਕ ਵੀਜ਼ਾ ਤੋਂ ਦੂਸਰੇ ਵੀਜ਼ੇ ਤੇ ਜਾਣਾ ਇਸ ਟਾਈਮ ਤੇ ਇਹ ਲੱਗ ਰਿਹਾ ਹੈ ਕਿ ਜਿਹੜੇ ਸਟੂਡੈਂਟਸ ਨੇ ਉਹਨਾਂ ਲਈ ਇੱਕ ਸਟੂਡੈਂਟ ਵੀਜ਼ੇ ਤੋਂ ਦੂਜੇ ਸਟੂਡੈਂਟ ਵੀਜ਼ੇ ਤੇ ਜਾਣਾ ਜ਼ਿਆਦਾ ਆਸਾਨ ਕੀਤਾ ਹੈ ਐਸ ਪਰ ਦਿ ਫੀਸ ਰਾਦਰ ਦੈਨ ਕਿ ਉਹ ਕਿਸੇ ਹੋਰ ਵੀਜ਼ੇ ਤੇ ਜਾਣ।
3: ਉੱਥੇ ਹੀ ਨਵਨੀਤ ਦਾ ਮੰਨਣਾ ਹੈ ਕਿ ਇੰਪਲੋਈ ਸਪਾਂਸਰ ਦੀ ਭਾਲ ਕਰਨ ਵਾਲੇ ਲੋਕਾਂ ਨੂੰ ਇਸ ਦਾ ਸਭ ਤੋਂ ਵੱਡਾ ਨੁਕਸਾਨ ਹੋ ਸਕਦਾ।
4: ਜਿਹੜੇ ਜੈਨੂਅਨ ਲੋਕ ਕੰਮ ਕਰ ਰਹੇ ਹਨ, ਚਾਹੇ ਉਹ 482 ਵੀਜ਼ਾ ਵਾਸਤੇ ਸੀ ਜਾਂ 186 ਵੀਜ਼ਾ ਵਾਸਤੇ ਸੀਗੇ, ਉਹ ਵੈਸੇ ਵੀ ਇੰਪਲੋਈ ਨੂੰ ਸਪਾਂਸਰ ਕਰਨ ਚੋਂ ਹਿਚਕਦੇ ਸੀਗੇ। ਸਿਰਫ ਇਹ ਵੀਜ਼ਾ ਐਪਲੀਕੇਸ਼ਨ ਦੀ ਗੱਲ ਨਹੀਂ ਹੈ, ਇਹ ਇੱਕ ਜਿਹੜੀ ਉਹਨਾਂ ਨੂੰ ਮਿਨੀਮਮ ਸੈਲਰੀ ਦੇਣੀ ਪੈਂਦੀ ਹੈ ਉਹਦੇ ਵੀ ਇੱਕ ਕਾਰਨ ਹੈ। ਸੋ ਉਹ ਵੀ ਵਧਾ ਕੇ ਹੁਣ ਇਹਨਾਂ ਨੇ ਆਲਮੋਸਟ 80,000 ਨੂੰ ਟੱਚ ਕਰਤੀ ਹੈ। ਹੁਣ ਇੱਕ ਆਸਟ੍ਰੇਲੀਅਨ ਉੱਥੇ ਕੰਮ ਕਰੀ ਜਾਂਦਾ 65,000-70,000 ਚ, ਤੇ ਉਹ ਕਹਿੰਦੇ ਆ ਵੀ ਚਾਹੇ ਉਹ ਇੰਪਲੋਈ ਨੂੰ ਸਪਾਂਸਰ ਕਰਨਾ ਵੀ ਚਾਹੁੰਦੇ ਆ, ਲੇਕਿਨ ਉਹ ਹਮੇਸ਼ਾ ਉਹਨਾਂ ਦਾ ਕੁਐਸਚਨ ਹੁੰਦਾ ਕਿ ਜੇ ਮੇਰੇ ਬਾਕੀ ਇੰਪਲੋਈਸ ਨੂੰ ਪਤਾ ਲੱਗ ਗਿਆ ਤੇ ਵੀ ਮੈਂ ਇਹਨੂੰ ਐਕਸਟਰਾ ਕਿਉਂ ਪੇ ਕਰਾਂ। ਸੋ ਜਿੱਦਾਂ ਜਿੱਦਾਂ ਇਹ ਕੋਸਟ 482 ਵੀਜ਼ਾ ਦੀ ਫੀਸ ਵਧਾ ਕੇ 186 ਵੀਜ਼ਾ ਦੀ ਫੀਸ ਵਧਾ ਕੇ ਇਹ ਕਰ ਰਹੇ ਹਾਂ, ਤਾਂ ਉਹਦੇ ਨਾਲ ਜਿਹੜਾ ਹੈ ਇੰਪਲੋਇਰ ਉਹ ਪਹਿਲਾਂ ਹੀ ਹੱਥ ਖਿੱਚਣੇ ਸ਼ੁਰੂ ਕਰ ਦੇਣਗੇ।
3: ਪਰ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਬਦਲਾਅ ਇੱਕ ਚੱਕਰ ਦਾ ਹਿੱਸਾ ਅਤੇ ਮਾਹੌਲ ਫਿਰ ਤੋਂ ਬਦਲੇਗਾ।
4: ਹਮੇਸ਼ਾ ਸਾਈਕਲ ਚੱਲਦੀਆਂ, 4 ਸਾਲ ਚੀਜ਼ਾਂ ਬਹੁਤ ਸਲੋ ਹੋਣਗੀਆਂ, ਬੜਾ ਰਿਲੈਕਸ ਹੋਊਗਾ, ਇਜ਼ਲੀ ਮਿਲਣਗੇ, ਫਿਰ ਇੱਕਦਮ ਦੂਸਰੀ ਗਵਰਨਮੈਂਟ ਆਊਗੀ ਜਦੋਂ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਹੁੰਦਾ ਉਹ ਇੱਕਦਮ ਰੋਲਾ ਪਾ ਦੇਣਗੇ, ਫਿਰ ਇੱਕਦਮ ਸਾਈਕਲ 'ਚ ਉਹ ਵੀਜ਼ੇ 'ਤੇ ਇੱਕਦਮ ਬ੍ਰੇਕ ਲਾ ਦੇਣਗੇ, ਫਿਰ ਉਹ 2-3 ਸਾਲ 'ਚ ਇੱਕ ਵੈਕਿਊਮ ਕ੍ਰੀਏਟ ਹੋ ਜਾਂਦਾ ਜਿਹਦੇ ਨਾਲ ਲੋਕਾਂ ਨੂੰ ਇੱਥੇ ਸ਼ੋਰਟੇਜ ਆਫ ਲੇਬਰ ਹੋ ਜਾਂਦੀ ਹੈ। ਸੋ ਉਸ ਤੋਂ ਬਾਅਦ ਫਿਰ ਜਿਹੜੀ ਅਗਲੀ ਗਵਰਨਮੈਂਟ ਆਉਂਦੀ ਉਹ ਫਿਰ ਇੱਕਦਮ ਸਾਰਾ ਕੁਛ ਰਿਲੈਕਸ ਕਰ ਦਿੰਦੀ ਹੈ, ਫਿਰ ਰੋਲਾ ਪੈ ਜਾਂਦਾ ਜੀ ਬਹੁਤ ਸਾਰੇ ਇਮੀਗ੍ਰੈਂਟਸ ਆ ਗਏ ਘਰ ਨਹੀਂ ਲੱਭਦੇ ਪਏ, ਫਿਰ ਉਸ ਤੋਂ ਬਾਅਦ ਅਗਲੀ ਗਵਰਨਮੈਂਟ ਆਉਂਦੀ ਹੈ ਉਹ ਇੱਕ ਇਸ਼ੂ ਬਣਾ ਕੇ ਅਤੇ ਉਹ ਉਸ 'ਤੇ ਰੋਕ ਲਾ ਦਿੰਦੀ ਹੈ। ਉਹ ਇਹ ਸਭ ਕੁਛ ਸਾਈਕਲ 'ਤੇ ਚੱਲਣਾ ਕਿ ਇਹ ਜਿਹੜੀ ਹੁਣ ਫਿਲਹਾਲ ਦੀ ਸਖਤਾਈ ਜਿਹੜੀ ਗਵਰਨਮੈਂਟ ਦੀ ਹੈ ਉਹ ਥੋੜ੍ਹੀ ਨਜਾਇਜ਼ ਲੱਗਦੀ ਹੈ, ਬਟ ਹੋ ਸਕਦਾ ਆਉਣ ਵਾਲੇ ਟਾਈਮ 'ਚ ਜਿਹੜੇ ਔਨਸ਼ੋਰ ਐਪਲੀਕੈਂਟ ਹੈ ਉਹਨਾਂ ਵਾਸਤੇ ਇਹ ਚੀਜ਼ ਵਧੀਆ ਸਾਬਤ ਹੋਵੇ।
3: ਅਜਿਹੇ ਵਿੱਚ ਹੁਣ ਕਿਹੜੇ ਲੋਕ ਨੇ ਅਤੇ ਅਜਿਹੇ ਕਿਹੜੇ ਵੀਜ਼ਾ ਸਬ ਕਲਾਸ ਨੇ ਜਿਨ੍ਹਾਂ ਰਾਹੀਂ ਅਜੇ ਵੀ ਫਾਇਦਾ ਹੋ ਸਕਦਾ, ਇਸ ਬਾਰੇ ਗਿੰਨੀ ਕੋਚਰ ਦੱਸਦੇ ਨੇ।
2: ਇਸ ਟਾਈਮ ਤੇ ਇੱਦਾਂ ਲੱਗ ਰਿਹਾ ਜੇ ਕਿਸੇ ਨੇ ਆਸਟ੍ਰੇਲੀਆ ਆਉਣਾ ਹੈ ਤਾਂ ਉਹ ਉਹੀ ਕੋਰਸਿਸ ਦੇ ਵਿੱਚ ਆਏ ਜਿਨ੍ਹਾਂ ਦੀ ਡਿਮਾਂਡ ਇੱਥੇ ਬਹੁਤ ਜ਼ਿਆਦਾ ਹੈ। ਜੇ ਤੁਸੀਂ ਕੋਈ ਵੀ ਇਹੋ ਜਿਹੇ ਕੋਰਸਿਸ ਦੇ ਵਿੱਚ ਆਉਂਦੇ ਹੋ ਜਿਨ੍ਹਾਂ ਦੀ ਆਸਟ੍ਰੇਲੀਆ ਦੇ ਵਿੱਚ ਡਿਮਾਂਡ ਨਹੀਂ ਹੈ, ਉਹਨਾਂ ਦੇ ਲਈ PR ਦਾ ਰਾਹ ਅੱਗੇ ਜਾ ਕੇ ਬਹੁਤ ਜ਼ਿਆਦਾ ਔਖਾ ਹੋ ਸਕਦਾ ਹੈ। ਤਾਂ ਜਿਹੜਾ ਆਪਣਾ ਕੋਰਸ ਹੈ ਉਹਨੂੰ ਵਾਈਡਲੀ ਚੂਜ਼ ਕਰੋ, ਜਿਹੜੇ ਵੀ ਇੱਥੇ ਦੇ ਪੋਪੂਲਰ ਕੋਰਸਿਸ ਨੇ, ਫੋਰ ਐਗਜ਼ਾਮਪਲ ਸੋਸ਼ਲ ਵਰਕਰਸ, ਨਰਸਿਸ, ਰਜਿਸਟਰਡ ਨਰਸਿਸ, ਟ੍ਰੇਡ ਕੋਰਸ ਦੇ ਵਿੱਚ ਅਸੀਂ ਜੇ ਗੱਲ ਕਰੀਏ ਤਾਂ ਕੰਸਟਰਕਸ਼ਨ ਰਿਲੇਟਿਡ ਟ੍ਰੇਡ ਕੋਰਸ, ਜਿਨ੍ਹਾਂ ਨੂੰ ਇਨਵੀਟੇਸ਼ਨ ਬਹੁਤ ਛੇਤੀ ਆ ਰਹੇ ਨੇ। ਨਹੀਂ ਤਾਂ ਤੁਸੀਂ ਆਪਦੇ ਮੁਲਕ ਦੇ ਵਿੱਚ ਰਹਿ ਕੇ ਇਹਨਾਂ ਕੋਰਸਿਸ ਨੂੰ ਪੜ੍ਹ ਕੇ ਇਹਨਾਂ ਦੇ ਵਿੱਚ ਐਕਸਪੀਰੀਅੰਸ ਲੈ ਕੇ ਆਪਦੀ ਸਕਿੱਲ ਅਸੈਸਮੈਂਟ ਕਰਾ ਕੇ ਇੱਥੇ ਪੱਕੇ ਤੌਰ ਤੇ ਆਓ ਪੁਆਇੰਟ ਬੇਸਡ ਸਿਸਟਮ ਤੇ।
3: ਨਵਨੀਤ ਸਿੰਘ ਦਾ ਵੀ ਕਹਿਣਾ ਸੀ,
4: ਸੋ ਇੱਕ ਮੌਕਾ ਹੈ ਜਿਹੜੇ ਸਟੂਡੈਂਟ ਇੱਥੇ ਹੈਗੇ ਆ ਉਹ ਆਪਦੇ ਆਪਦੇ ਫੀਲਡ 'ਚ ਕੰਮ ਕਰਨ, ਜਿਹੜਾ ਇੰਪਲੋਇਰ ਸਪੋਂਸਰ ਥਰੂ ਪੱਕਾ ਹੋ ਸਕਦਾ ਉਹ ਇੰਪਲੋਇਰ ਆਪਦੇ ਫੀਲਡ 'ਚ ਕੰਮ ਕਰੂਗਾ ਤਾਂ ਓਬੀਅਸਲੀ ਉਹਨੂੰ ਕੱਲ ਸਪੋਂਸਰਸ਼ਿਪ ਮਿਲ ਜੂਗੀ। ਜਿਹੜੇ ਇੱਥੇ ਸਟੇਟਸ ਦੀ ਰਿਕੁਆਇਰਮੈਂਟਸ ਪੂਰੀਆਂ ਕਰ ਸਕਦੀਆਂ ਉਸ ਹਿਸਾਬ ਨਾਲ ਕੰਮ ਕਰਨ। ਸੋ ਇੱਕ ਸਟ੍ਰੈਟਜੀ ਬਣਾ ਕੇ ਮੇਰੇ ਹਿਸਾਬ ਨਾਲ ਹੁਣ ਜਿਹੜੇ ਔਨਸ਼ੋਰ ਸਟੂਡੈਂਟਸ ਨੂੰ ਚੱਲਣਾ ਪੈਣਾ ਤਾਂ ਕਿ ਇੱਕ ਪਰਮਾਨੈਂਟ ਰੈਜੀਡੈਂਸ ਵਾਸਤੇ ਉਹਨਾਂ ਵਾਸਤੇ ਪਾਥਵੇ ਬਣ ਸਕੇ।
3: ਜਿੱਥੇ ਨਵਨੀਤ ਸਿੰਘ ਦਾ ਕਹਿਣਾ ਸੀ ਕਿ ਇਹਨਾਂ ਬਦਲਾਵਾਂ ਦੇ ਚਲਦੇ ਔਨਸ਼ੋਰ ਬੇਨੇਕਾਰ ਦੀ ਵੀਜ਼ਾ ਅਰਜ਼ੀ ਛੇਤੀ ਪ੍ਰੋਸੈਸ ਹੋ ਸਕਦੀ ਹੈ।
4: ਗਵਰਨਮੈਂਟ ਇਹ ਵੀ ਪਲਾਨ ਕਰ ਰਹੀ ਹੈ ਕਿ ਕਾਫੀ ਚੀਜ਼ਾਂ ਜਿਹੜੀਆਂ ਟਾਈਮ ਆਫ ਡਿਸੀਜਨ ਹੈਗੀਆਂ ਜਦੋਂ ਕੇਸ ਅਫਸਰ ਨੇ ਦੇਖਣਾ ਉਹਨੂੰ ਲਿਆ ਕੇ ਪਹਿਲੀ ਸ਼ਡਿਊਲ 1 ਚ ਲਾ ਦੇਣਗੇ। ਉਹਦੇ ਨਾਲ ਫਾਰ ਐਗਜ਼ਾਮਪਲ ਜਿੱਦਾਂ 482 ਵੀਜ਼ਾ ਦੀ ਇੰਗਲਿਸ਼ ਰਿਕੁਆਇਰਮੈਂਟ ਹੈਗੀ ਹੈ, ਉਹ ਹੈ ਜੀ ਤੁਹਾਡਾ 8 ਮਹੀਨੇ, 9 ਮਹੀਨੇ, 10 ਮਹੀਨੇ ਨੂੰ ਖੁੱਲਦਾ, ਉਹ ਜੇ ਤੁਹਾਡੇ ਕੋਲ ਇੰਗਲਿਸ਼ ਨਹੀਂ ਹੈ ਉਦੋਂ ਮੰਗ ਲੈਣਗੇ ਸਾਨੂੰ ਇੰਗਲਿਸ਼ ਦੇ ਦਿਓ। ਪਰ ਜੇ ਉਹਨੂੰ 186 ਵਾਂਗੂ ਪਹਿਲਾਂ ਹੀ ਪਾ ਦੇਣਗੇ ਵੀ ਜਿੱਦਾਂ ਤੁਸੀਂ ਐਪਲੀਕੇਸ਼ਨ ਲੌਂਚ ਕਰਨੀ ਹੈ ਤੁਹਾਡੇ 6C ਚ ਹੋਣੇ ਚਾਹੀਦੇ, ਓਬਵੀਅਸਲੀ ਉਹਦੇ ਨਾਲ ਜਿਹੜਾ ਹੈਗਾ ਕਿ ਫਾਈਲਸ ਡਿਸੀਜਨ ਰੈਡੀ ਹੋਣਗੀਆਂ। ਸੋ ਇੱਦਾਂ ਕਈ ਕ੍ਰਾਈਟੀਰੀਆ ਜਿਹੜੇ ਇਹ ਘਟਾ ਸਕਦੇ ਆ ਜਿਹਦੇ ਨਾਲ ਆਪਦਾ ਪ੍ਰੋਸੈਸਿੰਗ ਟਾਈਮ ਉਹ ਵੀ ਮੇਰੇ ਖਿਆਲ ਕਰਨ ਜਾ ਰਿਹਾ।
3: ਉੱਥੇ ਗਿੰਨੀ ਕੋਚਰ ਨੇ ਲੋਕਾਂ ਨੂੰ ਅਜੇ ਵੀ ਮਾਹਰਾਂ ਕੋਲ ਜਾਣ ਦੀ ਸਲਾਹ ਦਿੱਤੀ ਹੈ।
2: ਇਹ ਵੀ ਸ਼ਾਇਦ ਅੱਗੇ ਦੇਖਣ ਨੂੰ ਮਿਲ ਸਕਦਾ ਹੈ ਕਿ ਵੀ ਜਿਹੜੇ ਸਟੂਡੈਂਟਸ ਨੇ ਜਾਂ TR ਹੋਲਡਰਸ ਨੇ ਉਹ ਟਰਾਈ ਕਰਨ ਕਿ ਐਟਲੀਸਟ ਉਹ ਏਜੰਟ ਫੀਸ ਅਵੋਇਡ ਕਰਨ, ਕਿਉਂਕਿ ਉਹ ਸੋਚਣਗੇ ਕਿ ਹੁਣ ਅਸੀਂ ਐਪਲੀਕੇਸ਼ਨ ਆਪ ਹੀ ਲਾ ਲੈਂਦੇ ਹਾਂ। ਤਾਂ ਮੇਰੀ ਸਭ ਨੂੰ ਇੱਕ ਇਹ ਸਲਾਹ ਹੈ ਕਿ ਜੇ ਤੁਸੀਂ ਕੌਨਫੀਡੈਂਟ ਹੋ ਤੇ ਤੁਹਾਨੂੰ ਸਾਰਾ ਕ੍ਰਾਈਟੀਰੀਆ ਪਤਾ ਹੈ ਤਾਂ ਹੀ ਤੁਸੀਂ ਇਹੋ ਜਿਹੀ ਕੋਈ ਚੀਜ਼ ਕਰਿਓ, ਨਹੀਂ ਤਾਂ ਥੋੜੇ ਜਿਹੇ ਪੈਸਿਆਂ ਪਿੱਛੇ ਜਿਹੜੀ ਤੁਸੀਂ ਵੀਜ਼ਾ ਫੀਸ ਲਾਈ ਹੋਣੀ ਹੈ ਉਹ ਵੀ ਵੇਸਟ ਹੋ ਜਾਣੀ ਹੈ। ਤੇ ਜੇ ਤੁਸੀਂ ਕੌਨਫੀਡੈਂਟ ਨਹੀਂ ਹੋ ਵੀਜ਼ਾ ਐਪਲੀਕੇਸ਼ਨ ਲੌਂਚ ਕਰਨ ਦੇ ਲਈ ਤਾਂ ਤੁਸੀਂ ਜ਼ਰੂਰ ਇੱਕ ਸਹੀ ਮਾਈਗ੍ਰੇਸ਼ਨ ਏਜੰਟ ਦੀ ਸਲਾਹ

0: ਲੈ ਕੇ ਆਪਣਾ ਵੀਜ਼ਾ ਲਾਂਚ ਕਰਿਓ। ਜੇ ਤੁਹਾਡਾ ਵੀਜ਼ਾ ਆਉਣ ਵਾਲੇ 3 ਤੋਂ 6 ਮਹੀਨੇ ਦੇ ਵਿੱਚ ਮੁੱਕ ਰਿਹਾ ਤਾਂ ਤੁਸੀਂ ਹੁਣੇ ਤੋਂ ਉਸ ਚੀਜ਼ ਨੂੰ ਪਲਾਨ ਕਰਨਾ ਸ਼ੁਰੂ ਕਰ ਦਿਓ ਤਾਂ ਕਿ ਐਂਡ ਮਿਨਟ ਤੁਹਾਡੇ 'ਤੇ ਕੋਈ ਪ੍ਰੈਸ਼ਰ ਨਾ ਆਏ।
1: ਦੋਹਾਂ ਹੀ ਮਾਈਗ੍ਰੇਸ਼ਨ ਮਾਹਰਾਂ ਨੇ ਬਦਲਦੇ ਹੋਏ ਸਿਆਸੀ ਹਾਲਾਤਾਂ ਨੂੰ ਇਹਨਾਂ ਵੀਜ਼ਾ ਰਸਤਿਆਂ ਦੇ ਬਦਲਣ ਦੇ ਪਿੱਛੇ ਦਾ ਕਾਰਨ ਦੱਸਿਆ। ਪਰ ਤੁਹਾਨੂੰ ਕੀ ਲੱਗਦਾ? ਆਪਣੇ ਵਿਚਾਰ ਲਿਖ ਭੇਜੋ ਜੀ SMS ਕਰਕੇ। ਜੇ ਕੋਈ ਸਵਾਲ ਹੋਵੇ ਉਹ ਵੀ ਪੁੱਛ ਸਕਦੇ ਹੋ। SMS ਕਰਨ ਲਈ ਨੰਬਰ ਹੈ 04397997667 0439-799-767। ਇਸ ਤੋਂ ਇਲਾਵਾ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਵੀ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।

0: ਟਿਕਟਾਂ। ਮਿਲਦੇ ਹਾਂ ਜੀ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
1: You shouldn't have to choose between speed, reliability, and value. With Spectrum fiber-powered internet, you get all three for just $40 a month. No contracts, no commitment. Just fast and reliable fiber-powered internet you can count on. Switch today and get it for just $40 a month. Visit spectrum.com/40 for full details. Spectrum internet is powered by fiber and connected to the premises by coaxial lines. Restrictions apply.
2: ¿Y si algo tan simple como tu desayuno pudiera mantenerte fuerte por más tiempo? Comparados con los huevos comunes, tienen 6 veces más vitamina D, 10 veces más vitamina E y 25% menos grasa saturada. Eggland's Best te ofrece una nutrición superior para mantenerte con energía todo el día. Así que la próxima vez que estés en la tienda, busca el sello EB y elige Eggland's Best. Mejor sabor, mejor nutrición, mejores huevos. Visita egglandsbest.com para descubrir recetas deliciosas.
3: Landu listens to waiting room music at the dentist.
4: It's like nitrous oxide for the ears.
3: Boatu is on a boat covered by Geico, and with Geico's 24/7 claim support from boat insurance specialists, he can spend more time listening to whatever floats his boat.
4: Like reggae?
3: Sure.
4: Or a sea shanty?
3: If that's your thing.
4: Or pirate metal.
3: This boat trip is going to be interesting.
4: Don't you love it? Oh, it's so good!
3: It feels good to be Boatu. It feels good to Geico.
5: sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਚਲੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
0: ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਦੋਸਤੋ, ਪੰਜਾਬੀ ਨਾ ਹੁਣ ਆਸਟ੍ਰੇਲੀਆ ਦੇ ਸਿਰਫ ਸਿਡਨੀ, ਮੈਲਬਨ ਵਰਗੇ ਵੱਡੇ ਸ਼ਹਿਰਾਂ 'ਚ ਨਹੀਂ ਰਹਿ ਰਹੇ, ਸਗੋਂ ਰੀਜਨਲ ਏਰੀਆਜ਼ 'ਚ ਵੀ ਰਹਿ ਰਹੇ ਨੇ, ਅਤੇ ਸਿਰਫ ਕੱਚੇ ਤੌਰ 'ਤੇ ਨਹੀਂ ਪੱਕੇ ਤੌਰ 'ਤੇ ਰਹਿ ਰਹੇ ਨੇ, ਅਤੇ ਉੱਥੇ ਕਾਮਯਾਬੀਆਂ ਵੀ ਪਾ ਰਹੇ ਨੇ। ਸਾਡੇ ਸਾਥੀ ਪੁਨੀਤ ਢਿੰਗਰਾ ਬੀਤੇ ਦਿਨ ਗਏ ਸੀ ਜੀ ਸ਼ੈਪਟਨ, ਅਤੇ ਆਓ ਉਹਨਾਂ ਤੋਂ ਜਾਣਦੇ ਹਾਂ ਕਿ ਸ਼ੈਪਟਨ ਵਿੱਚ ਵੱਸਦੇ ਜਿਹੜੇ ਕਾਮਯਾਬ ਪੰਜਾਬੀ ਨੇ, ਉਹਨਾਂ ਦੀ ਸਕਸੈਸ ਦੇ ਪਿੱਛੇ ਕੀ ਰਾਜ਼ ਨੇ।
6: ਸੋ ਇਸ ਵਕਤ ਅਸੀਂ ਪਹੁੰਚੇ ਹੋਏ ਹਾਂ ਜੀ ਸੁਖਜੀਤ ਸਿੰਘ ਧਨੋਆ ਹੋਣਾ ਦੇ ਵਨ ਆਫ ਦਾ ਮੋਟਲਸ ਦੇ ਵਿੱਚ, ਔਰ ਇੱਥੇ ਬਹੁਤ ਹੀ ਖੂਬਸੂਰਤ ਇੱਕ ਮਾਹੌਲ ਬਣਿਆ ਹੋਇਆ ਹੈ। ਸੋ ਸੁਖਜੀਤ ਜੀ, ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ, ਕੀ ਹਾਲ ਚਾਲ ਨੇ?
7: ਬਹੁਤ ਵਧੀਆ, ਥੈਂਕ ਯੂ ਸੋ ਮਚ ਪੁਨੀਤ ਜੀ, ਤੁਹਾਡਾ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ।
6: ਸੁਖਜੀਤ ਜੀ, ਖੇਤਰੀ ਇਲਾਕੇ ਦੇ ਵਿੱਚ ਇਹ ਮੋਟਲ ਦਾ ਕਾਰੋਬਾਰ ਸ਼ੁਰੂ ਕਰਨਾ, ਇਹ ਪਹਿਲੀ ਵਾਰ ਕਿੱਥੋਂ ਪ੍ਰੇਰਣਾ ਮਿਲੀ ਸੀ? ਕਿਉਂਕਿ ਕੰਮ ਕਾਰ ਤਾਂ ਹੋਰ ਵੀ ਕਿਤੇ ਹੋਣਗੇ ਆਸਟ੍ਰੇਲੀਆ ਆ ਕੇ, ਫਿਰ ਜਦੋਂ ਬਿਜ਼ਨਸ ਸ਼ੁਰੂ ਕਰਨਾ ਸੀ, ਇੱਧਰਲੇ ਪਾਸੇ ਕਿਵੇਂ ਆਉਣਾ ਹੋਇਆ?
7: ਇੱਧਰਲੇ ਪਾਸੇ ਪਹਿਲਾਂ ਤਾਂ ਸਾਡਾ ਕੋਈ ਐਡਾ ਵਿਚਾਰ ਨਹੀਂ ਸੀ ਹੈਗਾ, ਪਹਿਲਾਂ ਸਾਡਾ ਇਹ ਸੀ ਵੀ ਅਸੀਂ ਮੈਲਬੋਰਨ ਜਾ ਕੇ ਅਤੇ ਕੋਈ ਸੁਪਰ ਮਾਰਕੀਟ ਵਗੈਰਾ ਦੇ ਵਿੱਚ ਇਨਵੈਸਟ ਕਰਾਂਗੇ। ਬਟ ਮੇਰੇ ਬ੍ਰਦਰ ਇਨ ਲਾਅ ਜਿਹੜੇ ਆ ਉਹ ਇਸ ਬਿਜ਼ਨਸ ਦੇ ਵਿੱਚ ਪਹਿਲਾਂ ਤੋਂ ਹੀ ਸੀਗੇ, ਫਿਰ ਉਹਨਾਂ ਨੇ ਸਾਨੂੰ ਇਸ ਬਿਜ਼ਨਸ ਵਿੱਚ ਆਉਣ ਲਈ ਪ੍ਰੇਰਿਤ ਕੀਤਾ, ਤੋ ਉਹਨਾਂ ਦੀ ਬਦੌਲਤ ਅਸੀਂ ਇੱਧਰਲੇ ਪਾਸੇ ਨੂੰ ਮੋਟੀਵੇਟ ਹੋਏ।
6: ਸੋ ਇੱਕ ਮਾਡਲ ਤੋਂ ਮਲਟੀਪਲ ਮਾਡਲਸ ਦਾ ਸਫ਼ਰ ਕਿੰਨੀ ਛੇਤੀ ਪੂਰਾ ਹੋਇਆ?
7: ਕੋਈ 8 ਤੋਂ 9 ਸਾਲ ਲੱਗ ਗਏ ਇਸ ਚੀਜ਼ ਨੂੰ ਸਰ ਕਰਨ ਲਈ, ਅਤੇ ਹੁਣ ਤਾਂ ਵਾਹਿਗੁਰੂ ਦੀ ਪੂਰੀ ਮਿਹਰ ਆ।
6: ਕਿਹੜਾ ਕਿਹੜਾ ਨਾਮ ਆ, ਕਿ ਇੱਕੋ ਨਾਮ ਤੋਂ ਬਾਕੀ ਸਾਰੇ ਮਾਡਲਸ ਨੇ ਜਾਂ ਡਿਫਰੈਂਟ ਨਾਮ ਨੇ, ਅਤੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਨੇ?
7: ਨਹੀਂ, ਸਾਰੇ ਮਾਡਲ ਡਿਫਰੈਂਟ ਡਿਫਰੈਂਟ ਨੇਮਸ 'ਤੇ ਹੈ, ਅਤੇ ਇੱਕ ਕੋਈ ਜਿਵੇਂ ਚੇਨ ਨਹੀਂ ਹੈਗੀ, ਸਾਰੇ ਪ੍ਰਾਈਵੇਟਲੀ ਹੈ, ਅਤੇ ਇਹ ਸਾਰੇ ਤਕਰੀਬਨ ਵਿਕਟੋਰੀਆ ਦੇ ਵਿੱਚ ਅਤੇ ਨਿਊ ਸਾਊਥ ਵੇਲਸ ਦੇ ਰੀਜਨਲ ਏਰੀਆ ਦੇ ਵਿੱਚ ਹੀ।
6: ਤੋ ਤੁਹਾਡਾ ਫੇਵਰੇਟ ਮਾਡਲ ਕਿਹੜਾ ਅਗਰ ਪੁੱਛਿਆ ਜਾਵੇ ਤਾਂ?
7: ਫੇਵਰੇਟ ਤਾਂ ਇੱਥੇ ਹੀ ਜਿੱਥੇ ਬੈਠੇ ਹਾਂ, ਕਿਉਂਕਿ ਇੱਥੋਂ ਹੀ ਸਾਰਾ ਕੁਝ ਬਣਿਆ।
6: ਹਾਂਜੀ, ਸ਼ੈਪਟਨ ਤੋਂ ਹੀ।
7: ਸ਼ੈਪਟਨ ਤੋਂ ਹੀ
6: ਜੀ। ਕੀ ਚੈਲੰਜਸ ਕੀ ਸ਼ੁਰੂਆਤ ਦੇ ਵਿੱਚ ਆਏ ਨੇ, ਚੁਣੌਤੀਆਂ ਕੀ ਸੀ ਇਹ ਬਿਜ਼ਨਸ ਦੀਆਂ, ਅਗਰ ਕਿਸੇ ਨੇ ਹੋਰ ਨੇ ਵੀ ਸ਼ੁਰੂ ਕਰਨਾ ਹੋਵੇ ਤੇ ਕੋਈ ਸਿੱਖ ਸਕਦਾ ਹੈ ਕਿ ਹਾਂ ਕੀ ਚੈਲੰਜਸ ਆ ਸਕਦੇ ਨੇ ਸ਼ੁਰੂ ਕਰਨ ਵੇਲੇ, ਪਹਿਲਾਂ ਜਦੋਂ ਮਾਡਲ ਖਰੀਦਣਾ ਹੁੰਦਾ?
7: ਚੈਲੰਜਸ ਸਭ ਤੋਂ ਪਹਿਲਾਂ ਇਹ ਹੁੰਦਾ ਕਿ ਬੈਂਕ ਦੀ ਜਿਵੇਂ ਤੁਹਾਡੀ ਬੈਂਕ ਅਪਰੂਵ ਨਹੀਂ ਕਰਦੀ ਕਿਸੇ ਦਾ ਲੋਨ ਫਸਟ ਟਾਈਮ, ਕਿਉਂਕਿ ਜਿਉਂ ਜਿਉਂ ਤੁਸੀਂ ਇਸ ਬਿਜ਼ਨਸ 'ਚ ਜਾਂਦੇ ਹੋ ਫਿਰ ਉਹ ਬੈਂਕ ਨੂੰ ਥੋੜ੍ਹਾ ਈਜ਼ੀ ਗੋਇੰਗ ਹੋ ਜਾਂਦਾ ਹੈ ਇਹਨਾਂ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਇਹੋ ਗੱਲ ਹੈ ਕਿ ਤੁਹਾਡੇ ਕੋਲ ਮਨੀ ਹੋਣੀ ਚਾਹੀਦੀ ਹੈ, ਸਭ ਤੋਂ ਮੇਨ ਬਿਜ਼ਨਸ ਦਾ ਜੋ ਫੰਡਾ ਆ। ਉਹ ਤੋਂ ਬਾਅਦ ਫਿਰ ਤੁਸੀਂ ਹੌਲੀ ਹੌਲੀ ਜਿਉਂ ਜਿਉਂ ਤੁਹਾਡਾ ਬਿਜ਼ਨਸ ਵੱਧਦਾ ਤਿਉਂ ਤੋਂ ਬੈਂਕ ਵੀ ਤੁਹਾਡੇ ਨਾਲ ਵਧੀਆ ਰਿਲੇਸ਼ਨ ਬਣਾ ਲੈਂਦੀ ਹੈ। ਸੋ ਫਸਟ ਜੇ ਤੁਸੀਂ ਸਟਾਰਟਿੰਗ ਕਰਨੀ, ਸਟਾਰਟਿੰਗ 'ਤੇ ਮੈਂ ਇਹੀ ਸੁਜੈਸ਼ਨ ਹੈ ਕਿ ਪਹਿਲਾਂ ਤੁਸੀਂ ਲੀਜ਼ ਹੋਲਡ ਤੋਂ ਸਟਾਰਟ ਕਰੋ, ਕਿਉਂਕਿ ਉਹਦੇ ਵਿੱਚ

0: ਬਹੁਤ ਘੱਟ ਇਨਵੈਸਟਮੈਂਟ ਹੁੰਦੀ ਆ ਰਾਦਰ ਦੈਨ ਤੁਸੀਂ ਸਿੱਧਾ ਮਤਲਬ ਬਲਕ ਚ ਜਾਓ ਹਨਾ
1: ਜੀ,
0: ਉਹਦੇ ਨਾਲੋਂ ਤੁਸੀਂ ਪਹਿਲਾਂ ਲੀਜ਼ ਹੋਲਡ ਪਹਿਲਾਂ ਖਰੀਦੋ।
1: ਸੋ ਬਿਲਕੁਲ ਪਹਿਲੇ ਮਾਡਲ ਤੁਸੀਂ ਕਹਿ ਰਹੇ ਹੋ ਕਿ ਹਾਂ ਲੋਨ ਦੀ ਚੀਜ਼ਾਂ ਧਿਆਨ ਚ ਰੱਖਣੀਆਂ ਹੁੰਦੀਆਂ ਨੇ, ਹੁਣ ਤੁਹਾਡੇ ਮਲਟੀਪਲ ਮਾਡਲਸ ਨੇ, ਸੋ ਹੁਣ ਤੱਕ ਇਸ ਚੇਂਜ ਦੇ ਦੌਰਾਨ ਤੁਸੀਂ ਦੱਸਿਆ ਕਿ 8-9 ਸਾਲ ਲੱਗ ਗਏ ਨੇ, ਇੱਕ ਗਲਤੀ ਕਿਹੜੀ ਕੀਤੀ ਤੇ ਉਸ ਤੋਂ ਸਿੱਖਿਆ ਕੀ?
0: ਮਤਲਬ ਗਲਤੀ ਕੋਈ ਖਾਸ ਨਹੀਂ ਇਹੋ ਜਿਹੀ ਕੀਤੀ ਕਿ ਜੇ ਤੋਂ ਮੈਨੂੰ ਕੁਝ ਸਿੱਖਣਾ ਪਵੇ, ਕਿਉਂਕਿ ਜੇ ਤੁਹਾਨੂੰ ਐਕਸਪੀਰੀਅੰਸ ਆ ਮੈਨੂੰ ਲੱਗਦਾ ਤੁਸੀਂ ਗਲਤੀ ਨਹੀਂ ਕਰਦੇ, ਪਰ ਫਿਰ ਵੀ ਜੇ ਕੋਈ ਗਲਤੀ ਥੋੜੀ ਬਹੁਤੀ ਹੁੰਦੀ ਆ ਤਾਂ ਉਸ ਨੂੰ ਸੁਧਾਰਨਾ, ਜੇ ਆਪਾਂ ਸੁਧਾਰਦੇ ਨਹੀਂ ਤਾਂ ਫਿਰ ਤੁਸੀਂ ਬਿਜ਼ਨਸ ਦੇ ਵਿੱਚ ਸਕਸੈਸ ਨਹੀਂ ਹੋ ਸਕਦੇ।
1: ਸੋ ਵੱਡੇ ਸ਼ਹਿਰਾਂ ਦੀ ਬਜਾਏ ਰੀਜਨਲ ਏਰੀਆ ਨੂੰ ਕਿਉਂ ਚੁਣਿਆ ਤੁਸੀਂ? ਇੱਥੇ ਰਹਿਣਾ ਵੀ, ਇੱਥੇ ਕਾਰੋਬਾਰ ਕਰਨਾ ਵੀ, ਮੈਟਰੋ ਸਿਟੀ ਵੀ ਹੈ, ਬਹੁਤ ਸਾਰੇ ਸਬਰਬ ਨੇ ਮੈਲਬਨ ਦੇ ਵਿੱਚ ਵੀ ਆ, ਹੋਰ ਜਗ੍ਹਾ ਦੇ ਉੱਤੇ ਵੀ, ਵਾਈ ਰੀਜਨਲ?
0: ਕਿਉਂਕਿ ਸ਼ੁਰੂ ਤੋਂ ਆਪਾਂ ਪਿੰਡਾਂ ਚੋਂ ਆਏ ਆ ਤੇ ਪਿੰਡ ਚ ਰਹਿਣ ਨੂੰ ਦਿਲ ਕਰਦਾ, ਸੋ ਇਸ ਕਰਕੇ ਆਪਾਂ ਪਿੰਡਾਂ ਨੂੰ ਹੀ ਜ਼ਿਆਦਾ ਪ੍ਰੈਫਰ ਕਰਦੇ। ਬਾਕੀ ਦੂਜੀ ਗੱਲ ਇਹ ਵੀ ਹੈ ਕਿ ਰੀਜਨਲ ਦੇ ਵਿੱਚ ਤੁਹਾਨੂੰ ਮੈਟਰੋ ਸਿਟੀ ਨਾਲੋਂ ਥੋੜਾ ਬਾਏ ਕਰਨਾ ਵੀ ਸੌਖਾ ਹੋ ਜਾਂਦਾ, ਕਿਉਂਕਿ ਕੌਨਸਨਟ੍ਰੇਟ ਵੀ ਘੱਟ ਹੁੰਦੇ ਆ, ਹੋਰ ਖਰਚੇ ਵੀ ਘੱਟ ਜਾਂਦੇ ਆ ਤੁਹਾਡੇ ਤੇ। ਬਟ ਜਿਹੜੀ ਜੇ ਤੁਸੀਂ ਨੈਟ ਇਨਕਮ ਦੇਖੋ ਤਾਂ ਉਹ ਮੈਟਰੋ ਨਾਲੋਂ ਮੇਰੇ ਹਿਸਾਬ ਨਾਲ ਵਧੀਆ ਰਹਿੰਦੀ ਇੱਧਰ।
1: ਸੋ ਖਰਚਿਆਂ ਦਾ ਅਗਰ ਹਿਸਾਬ ਕਿਤਾਬ ਲਾਈਏ, ਖਰਚੇ ਕੀ ਕੰਟਰੋਲ ਹੋ ਜਾਂਦੇ ਨੇ, ਪੂਰੇ ਹੋ ਜਾਂਦੇ ਨੇ? ਕਿਉਂਕਿ ਬਹੁਤ ਵਾਰ ਤੇ ਵੀ ਹੁੰਦਾ ਨਾ ਜਦੋਂ ਹੌਲੀਡੇ ਸੀਜ਼ਨ ਨਹੀਂ ਹੈਗਾ ਕਿ ਉਦੋਂ ਘੱਟ ਰੂਮ ਬੁੱਕ ਹੁੰਦੇ ਨੇ, ਸੋ ਸਟਾਫ ਦਾ ਖਰਚਾ, ਕਲੀਨਿੰਗ ਦਾ ਖਰਚਾ, ਉਹ ਸਾਰਾ ਮੈਨੇਜ ਕਿਵੇਂ ਹੁੰਦਾ? ਜਾਂ ਫਿਰ ਸ਼ੈਪਟਨ ਵਰਗੇ ਇਲਾਕੇ ਦੇ ਵਿੱਚ ਲਗਾਤਾਰ ਬੁਕਿੰਗਸ ਚੱਲਦੀਆਂ ਰਹਿੰਦੀਆਂ ਨੇ?
0: ਨਹੀਂ, ਕਿਉਂਕਿ ਰੀਜਨਲ ਦੇ ਵਿੱਚ ਮੋਸਟਲੀ ਜਿਹੜਾ ਸੀਜ਼ਨਲ ਬਿਜ਼ਨਸ ਹੁੰਦਾ ਉਹ ਜ਼ਿਆਦਾਤਰ ਜਿਹੜੇ ਬੀਚ ਦੇ ਕੰਢੇ ਆ ਜਾਂ ਉੱਥੇ ਜ਼ਿਆਦਾ ਸੀਜ਼ਨਲ ਰਹਿੰਦਾ, ਹੌਲੀਡੇਜ਼ ਦਾ ਉੱਥੇ ਜ਼ਿਆਦਾ ਹੁੰਦਾ ਅਸਰ ਪੈਂਦਾ। ਬਟ ਜੇ ਤੁਸੀਂ ਐਵੇਂ ਸ਼ੈਪਟਨ ਹੋ ਗਿਆ, ਓਬਰੀ ਹੋ ਗਿਆ ਜਾਂ ਇਹਨਾਂ ਰੀਜਨਲ ਏਰੀਆ ਦੇ ਵਿੱਚ ਆਉਂਦੇ ਆ ਤਾਂ ਇੱਥੇ ਤੁਹਾਨੂੰ ਸਟੈਡੀ ਬਿਜ਼ਨਸ ਮਿਲਦਾ ਕਿ ਮਤਲਬ ਵੀ ਲਗਾਤਾਰ ਸਾਰਾ ਸਾਲ ਚੱਲਦਾ ਹੀ ਰਹਿੰਦਾ।
1: ਸੋ ਜਿਵੇਂ ਮੈਂ ਖਰਚਿਆਂ ਦੀ ਗੱਲਬਾਤ ਕੀਤੀ ਆ, ਸੋ ਇੱਥੇ ਲੇਬਰ ਲੱਭਣੀ, ਸਟਾਫ ਲੱਭਣਾ ਜਾਂ ਰੱਖਣਾ, ਉਹਦੇ ਚੈਲੰਜਸ ਆਉਂਦੇ ਨੇ ਕੋਈ?
0: ਹਾਂਜੀ, ਜ਼ਰੂਰ ਆਉਂਦੇ ਆ, ਪਰ ਉਹਨੂੰ ਤੁਹਾਨੂੰ ਮੈਨੇਜ ਕਰਨਾ ਪੈਂਦਾ ਕਿ ਕਿਵੇਂ ਤੁਸੀਂ ਉਹਨਾਂ ਨਾਲ ਰਿਲਾਇਬਲ ਰਹਿਣਾ ਹਨਾ, ਤੇ ਇਹ ਤੇ ਡੈਫੀਨੇਟਲੀ ਆ ਕਿਤੇ ਵੀ ਕੋਈ ਵੀ ਬਿਜ਼ਨਸ ਕਰਦੇ ਉਹਦੇ ਵਿੱਚ ਤੁਹਾਨੂੰ ਸਟਾਫ ਦੀ ਜਿਹੜੀ ਹੈਗੀ ਦਿੱਕਤ ਆਉਂਦੀ ਹੈ। ਹਾਂਜੀ,
1: ਸੋ ਹਾਂ, ਇੱਥੇ ਤਾਂ ਚਲੋ ਆਪਾਂ ਹੱਥੀ ਕੰਮ ਕਰਨੇ ਹੁੰਦੇ ਨੇ ਸਾਰੇ, ਸੋ ਡੈਫੀਨੇਟਲੀ ਕਲੀਨਿੰਗ ਸਟਾਫ ਵੀ ਹੁੰਦਾ ਹੈ, ਸੋ ਕਈ ਵਾਰੀ ਅਗਰ ਕੋਈ ਛੁੱਟੀ ਮਾਰ ਜਾਵੇ ਤਾਂ ਫਿਰ ਇੱਕਦਮ ਮੈਨੇਜ ਕਿਵੇਂ ਕਰਦੇ ਹੋ? ਕੋਈ ਰਾਤ ਨੂੰ ਮੈਸੇਜ ਆ ਗਿਆ ਕਿ ਹਾਂ ਸਿੱਕ ਕਾਲ ਹੋ ਗਈ ਹੈ ਤਾਂ ਫਿਰ ਉਸ ਤੋਂ ਬਾਅਦ?
0: ਕਈ ਵਾਰੀ ਆਪ ਨੂੰ ਵੀ ਨਾਲ ਲੱਗਣਾ ਪੈਂਦਾ, ਕਿਉਂਕਿ ਇਹ ਤੁਹਾਡਾ ਬਿਜ਼ਨਸ ਆ, ਜੇ ਤੁਸੀਂ ਇਸਨੂੰ ਨਹੀਂ ਲੁੱਕ ਆਫਟਰ ਕਰੋਗੇ ਤੇ ਡੈਫੀਨੇਟਲੀ ਤੁਹਾਡਾ ਜਿਹੜਾ ਕਸਟਮਰ ਆ ਉਹ ਡਿਸਪੁਆਇੰਟ ਹੋ ਜਾਂਦਾ।
1: ਸੋ ਹੌਸਪਿਟੈਲਿਟੀ ਸੈਕਟਰ ਦੇ ਵਿੱਚ ਇਹ ਵੀ ਹੁੰਦਾ ਨਾ ਕਿ ਤੁਸੀਂ ਆਪ ਬਹੁਤ ਪ੍ਰੈਜੈਂਟੇਬਲ ਲੱਗਣੇ ਚਾਹੀਦੇ ਹੋ, ਆਪਣੇ ਆਪ ਨੂੰ ਪ੍ਰੈਜੈਂਟੇਬਲ ਬਣਾ ਕੇ ਰੱਖਣ ਲਈ, ਜਾਂ ਫਿਰ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਗੈਸਟ ਦੇ ਅੱਗੇ ਪੇਸ਼ ਕਰਦੇ ਹੋ, ਉਹਦੇ ਉੱਤੇ ਵੀ ਕੰਮ ਕਰਦੇ ਹੋ ਜਾਂ ਜਿਨ੍ਹਾਂ ਨੇ ਇਸ ਬਿਜ਼ਨਸ ਚ ਆਉਣਾ ਉਹਨਾਂ ਨੂੰ ਕਰਨਾ ਚਾਹੀਦਾ?
0: ਹਾਂਜੀ, ਡੈਫੀਨੇਟਲੀ ਤੁਹਾਨੂੰ ਪੂਰਾ ਐਵਰੀ ਡੇ ਤੁਹਾਨੂੰ ਮਤਲਬ ਟੈਨਸ਼ਨ ਰਹਿਣਾ ਪੈਂਦਾ, ਇਹ ਨਹੀਂ ਕਿ ਸੁੱਤੇ ਉੱਠ ਕੇ ਆ ਕੇ ਤੇ ਰਿਸੈਪਸ਼ਨ ਤੇ ਬੈਠ ਗਏ ਨਾ, ਉਸ ਚੀਜ਼ ਦਾ ਵੀ ਬਹੁਤ ਫਰਕ ਪੈਂਦਾ ਹੈ। ਹਾਂਜੀ, ਤੁਹਾਨੂੰ ਅਪ ਟੂ ਡੇਟ ਰਹਿਣਾ ਪੈਂਦਾ।
1: ਅਪ ਟੂ ਡੇਟ ਦੇ ਨਾਲ ਨਾਲ ਕਿਉਂਕਿ ਤੁਸੀਂ 8-9 ਸਾਲ ਹੋ ਗਏ ਨੇ ਨਾ, ਤੋ ਇਸ ਦੌਰਾਨ ਕੋਵਿਡ ਵੀ ਆਇਆ ਸੀ, ਕੋਵਿਡ ਦੇ ਵਿੱਚ ਸਾਰਾ ਕੁਝ ਬੰਦ ਹੋ ਗਿਆ, ਤੇ ਉਸ ਦੌਰਾਨ ਫਿਰ ਕਿਵੇਂ ਮੈਨੇਜ ਕੀਤਾ?
0: ਹਾਂਜੀ, ਨਹੀਂ ਕੋਵਿਡ ਦੇ ਟਾਈਮ ਸਮਟਾਈਮਸ ਸਾਨੂੰ ਰਿਮੋਟਲੀ ਵੀ ਕੰਮ ਕਰਨਾ ਪਿਆ, ਕਿਉਂਕਿ ਸਮਟਾਈਮਸ ਗਵਰਨਮੈਂਟ ਦੀਆਂ ਇਹ ਇੰਸਟਰਕਸ਼ਨਸ ਹੁੰਦੀਆਂ ਕਿ ਤੁਸੀਂ ਮਤਲਬ ਕਿ ਦੂਰੀ ਬਣਾ ਕੇ ਰੱਖਣੀ, ਉਦੋਂ ਅਸੀਂ ਰਿਮੋਟਲੀ ਕੰਮ ਵੀ ਕਰਦੇ ਰਹੇ, ਜਿਵੇਂ ਕਿ ਐਕਸਪ੍ਰੈਸ ਐਂਟਰੀ ਉਹਨਾਂ ਦੀ ਕਰਾਉਂਦੇ ਰਹੇ ਕਸਟਮਰਸ ਦੀ। ਬਟ ਮੋਸਟਲੀ ਰੀਜਨਲ ਏਰੀਆ ਜਿਵੇਂ ਸਾਡਾ ਸ਼ੈਪਟਨ ਸੀ, ਇਹ ਆਲਮੋਸਟ ਖੁੱਲ੍ਹਾ ਹੀ ਰਿਹਾ ਪਹਿਲਾਂ, ਜਦੋਂ ਕਿ ਸਾਰਾ ਮੈਲਬਨ ਬੰਦ ਹੋ ਗਿਆ ਸੀਗਾ, ਪਰ ਰੀਜਨਲ ਦੇ ਵਿੱਚ ਇੰਨਾ ਫੈਕਟ ਨਹੀਂ ਸੀ ਉਸ ਟਾਈਮ ਤੇ, ਪਰ ਫਿਰ ਵੀ ਅਸੀਂ ਆਪਣੀਆਂ ਪ੍ਰਿਕਾਸ਼ਨਸ ਜੋ ਵੀ ਉਹਨਾਂ ਨੇ ਸਾਨੂੰ ਇੰਸਟਰਕਸ਼ਨਸ ਦਿੱਤੀਆਂ ਗਵਰਨਮੈਂਟ ਵੱਲੋਂ ਅਸੀਂ ਪੂਰੀਆਂ ਕਰਦੇ ਰਹੇ।
1: ਸੋ ਜਿਵੇਂ ਤੁਸੀਂ ਕਿਹਾ ਕਿ ਐਕਸਪ੍ਰੈਸ ਐਂਟਰੀ ਕਰਾਉਂਦੇ ਰਹੇ ਹੋ, ਨਵੇਂ ਆਧੁਨਿਕ ਯੁੱਗ ਦੇ ਨਾਲ ਨਾਲ ਨਾਲ ਤੁਸੀਂ ਚੱਲੇ ਹੋ, ਫਿਲਹਾਲ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ, ਏਆਈ ਦੇ ਯੁੱਗ ਦੇ ਵਿੱਚ, ਏਅਰਬੀਐਨਬੀ ਦੇ ਯੁੱਗ ਦੇ ਵਿੱਚ, ਕੀ ਮੋਟਲ ਬਿਜ਼ਨਸ ਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਖਤਰਾ ਹੈ?
0: ਮੈਨੂੰ ਲੱਗਦਾ ਨਹੀਂ ਬਹੁਤ ਜ਼ਿਆਦਾ ਖਤਰਾ ਹੋ ਸਕਦਾ ਇਸ ਚੀਜ਼ ਦਾ, ਕਿਉਂਕਿ ਜਿਹੜਾ ਤਾਂ ਜਿਹੜੇ ਬੰਦੇ ਨੇ ਰਹਿਣਾ ਆ ਉਹਨੇ ਤੇ ਆ ਕੇ ਮੋਟਲ 'ਚ ਹੀ ਰਹਿਣਾ ਹੈ, ਠੀਕ ਆ। ਏਅਰਬੀਐਨਬੀ ਦਾ ਥੋੜਾ ਬਹੁਤ ਇਫੈਕਟ ਪੈ ਸਕਦਾ, ਲੇਕਿਨ ਜੋ ਮੋਟਲ ਦਾ ਕਸਟਮਰ ਆ ਉਹ ਹਮੇਸ਼ਾ ਮੋਟਲ 'ਚ ਹੀ ਆਉਂਦਾ ਹੈ।
1: ਕਸਟਮਰ ਦੀ ਵੀ ਗੱਲ ਨਾਲ ਨਾਲ ਆਪਾਂ ਤੋਰੀ ਰੱਖਾਂਗੇ, ਕਿਉਂਕਿ ਮੈਨੂੰ ਯਾਦ ਆ ਰਿਹਾ ਇੱਕ ਹੋਰ ਸਵਾਲ ਕਿ ਜਦੋਂ ਤੁਸੀਂ ਪਹਿਲਾ ਮੋਟਲ ਖੋਲਿਆ ਸੀ, ਤੁਸੀਂ ਡਿਸਾਈਡ ਕੀਤਾ ਕਿ ਹਾਂ ਅਸੀਂ ਇੱਥੇ ਸ਼ੈਪਟਨ ਦੇ ਵਿੱਚ ਖੋਲ੍ਹਣਾ, ਆਪਣੇ ਜੋ ਭਾਈਚਾਰੇ ਦੇ ਲੋਕ ਸੀ ਜਾਂ ਤੁਹਾਡੇ ਯਾਰ ਦੋਸਤ ਸੀ, ਰਿਸ਼ਤੇਦਾਰ ਸੀ, ਉਹਨਾਂ ਦਾ ਕੀ ਰੋਲ ਸੀ? ਕਿ ਉਹ ਸਪੋਰਟਿਵ ਸਨ ਜਾਂ ਫਿਰ ਕਿਸੇ ਨੇ ਕਿਹਾ ਕਿ ਕਿੱਥੇ ਪੰਗਾ ਲੈਣ ਲੱਗਾ?
0: ਨਹੀਂ, ਸਾਡੇ ਸਾਰੇ ਜਿੰਨੇ ਵੀ ਰਿਸ਼ਤੇਦਾਰ ਜਾਂ ਫਰੈਂਡ ਸੀ ਉਹ ਸਪੋਰਟਿਵ ਸੀਗੇ, ਮਤਲਬ ਕਿਸੇ ਨੇ ਇਹ ਨਹੀਂ ਕਿਹਾ ਕਿੱਥੇ, ਮੈਂ ਖੁਦ ਡਰਦਾ ਸੀ ਇਸ ਚੀਜ਼ ਤੋਂ, ਕਿਉਂਕਿ ਫਸਟ ਟਾਈਮ ਸੀਗਾ, ਐਕਸਪੀਰੀਅੰਸ ਨਹੀਂ ਹੈਗਾ ਸੀਗਾ, ਤਾਂ ਪਹਿਲਾਂ 6 ਮਹੀਨੇ ਤੇ ਅਸੀਂ ਬਹੁਤ ਡਰਦੇ ਰਹੇ ਕਿ ਜਿਵੇਂ ਹੁਣ ਆਪਾਂ ਇੰਨੀ ਮਨੀ ਸਪੈਂਡ ਕੀਤੀ ਆ ਕਿ ਪਤਾ ਨਹੀਂ ਕਿਵੇਂ ਚੱਲੇਗਾ, ਬਟ ਉਸ ਤੋਂ ਬਾਅਦ ਤੇ ਚੱਲ ਸੋ ਚੱਲ ਮਤਲਬ ਵਧੀਆ ਚੱਲਦਾ ਰਿਹਾ।
1: ਹੁਣ ਮਲਟੀਪਲ ਤੁਹਾਡੇ ਮਾਡਲਸ ਨੇ, ਹੁਣ ਅਗਲਾ ਮਾਡਲ ਵੀ ਖਰੀਦਣ ਬਾਰੇ ਸੋਚ ਰਹੇ ਹੋ, ਕੋਈ ਹੋਰ ਪਲਾਨ ਹੈ?
0: ਹਾਂਜੀ ਜ਼ਰੂਰ ਜੀ, ਜੇ ਮਤਲਬ ਵਧੀਆ ਕੋਈ ਪ੍ਰੋਪਰਟੀ ਆਉਂਦੀ ਤਾਂ ਡੈਫੀਨੇਟਲੀ ਮੈਂ, ਕੱਲ੍ਹ ਹੀ ਤੁਹਾਨੂੰ ਜਿਵੇਂ ਆਪਣੇ ਨਾਲ ਗੱਲ ਹੋਈ ਸੀਗੀ, ਮੈਂ ਇੱਥੋਂ 6-7 ਘੰਟੇ ਦੂਰ

0: ਵਾਲੇ ਮਾਡਲਸ ਨਾ ਬਿਜ਼ਨਸ ਚੱਲਦੇ ਨੇ ਨਿਊ ਸਾਊਥ ਵੇਲਸ ਦੇ ਵਿੱਚ ਵੀ, ਵਿਕਟੋਰੀਆ ਦੇ ਵੀ ਵੱਖ ਵੱਖ ਇਲਾਕਿਆਂ ਦੇ ਵਿੱਚ. ਸੋ ਉਹਨਾਂ ਨੂੰ ਮੈਨੇਜ ਕਿਸ ਤਰੀਕੇ ਨਾਲ ਕਰਦੇ ਹੋ ਕਿ, ਕਿਉਂਕਿ ਜਿਵੇਂ ਤੁਸੀਂ ਹੁਣੇ ਦੱਸਿਆ ਕਿ ਤੁਸੀਂ ਕੱਲ ਵੀ ਗਏ ਸੀ ਉੱਥੇ ਦੇਖਣ, ਸੋ ਇਦਾਂ ਬਾਕੀ ਮਾਡਲਸ ਵੀ ਜਾਂਦੇ ਰਹਿੰਦੇ ਹੋਣਗੇ, ਸੋ ਹਫਤੇ ਦੇ ਕਿੰਨੇ ਚੱਕਰ ਬਾਹਰ ਹੀ ਲੱਗਦੇ ਨੇ? ਔਰ ਕੀ ਫੈਮਿਲੀ ਸਪੋਰਟ ਕਰਦੀ ਯਾਰ, ਤੂੰ ਤਾਂ ਬਾਹਰ ਹੀ ਰਹਿੰਦਾ, ਇਹ ਤਾਂ ਨਹੀਂ ਕਹਿੰਦੇ?
1: ਨਹੀਂ, ਇਹੋ ਜੀ ਕੋਈ ਗੱਲ ਨਹੀਂ, ਮੈਂ ਬਹੁਤ ਜ਼ਿਆਦਾ ਬਾਹਰ ਨਹੀਂ ਜਾਂਦਾ, ਕਿਉਂਕਿ ਮਤਲਬ ਮੋਸਟਲੀ ਮੇਰਾ ਹੁੰਦਾ ਕਿ ਮਹੀਨਾ ਜਾਂ 2 ਮਹੀਨੇ ਬਾਅਦ ਹੀ ਮੇਰਾ ਉੱਧਰ ਚੱਕਰ ਵੱਜਦਾ ਆ. ਅਦਰਵਾਈਜ਼ ਮੈਂ ਜ਼ਿਆਦਾਤਰ ਸ਼ੈਪਟਨ ਹੀ ਪ੍ਰੈਫਰ ਕਰਦਾ, ਇੱਥੇ ਰਹਿੰਦਾ. ਉੱਥੇ ਮੈਨੇਜ ਹੋਈ ਜਾਂਦਾ, ਆਪਣਾ ਸਟਾਫ ਹੈਗਾ, ਵਧੀਆ ਸਟਾਫ ਹੈ, ਤੇ ਉਹ ਸਾਰੇ ਮੈਨੇਜ ਕਰ ਰਹੇ.
0: ਅਗਰ ਕੋਈ ਹੋਰ ਵੀ ਪੰਜਾਬੀ ਯਾਰ ਦੋਸਤ ਜਾਂ ਫਿਰ ਹੋਰ ਵੀ ਕੋਈ ਪੰਜਾਬੀ ਪਰਿਵਾਰ ਮੈਲਬਨ ਤੋਂ ਮੂਵ ਹੋਵੇ, ਕਿੱਥੇ ਮੋਟਲ ਵਾਲੇ ਬਿਜ਼ਨਸ 'ਚ ਆਉਣਾ ਚਾਹੁੰਦਾ ਹੈ, ਸੋ ਉਹਨੂੰ ਕੀ ਤੁਸੀਂ ਸਪੋਰਟ ਕਰੋਗੇ ਜਾਂ ਤੁਸੀਂ ਉਹਨੂੰ ਐਜ਼ ਏ ਕੰਪੀਟੀਸ਼ਨ ਦੇਖਦੇ ਹੋ?
1: ਨਹੀਂ, ਮੈਂ ਤਾਂ ਹਰ ਟਾਈਮ ਹੀ ਹਰ ਇੱਕ ਦੀ ਸਪੋਰਟ ਕੀਤੀ ਆ. ਈਵਨ ਤੁਸੀਂ ਦੇਖੋਗੇ, ਤੁਸੀਂ ਲਾਸਟ ਟਾਈਮ ਜਦੋਂ ਗ੍ਰਿਫਤ ਗੇਮਾਂ ਤੇ ਗਏ ਸੀ, ਤੁਸੀਂ ਮੇਰੇ ਹਿਸਾਬ ਨਾਲ ਕੋਬਰਮ ਰਹਿ ਕੇ ਗਏ ਸੀਗੇ, ਠੀਕ ਆ? ਉਹ ਵੀ ਮੇਰਾ ਫਰੈਂਡ ਸੀ, ਉਹਨੂੰ ਮੈਂ ਹੀ ਉੱਧਰ ਲੈ ਕੇ ਆਇਆ. ਤੇ ਇਸੇ ਤਰ੍ਹਾਂ ਹੀ ਮੈਂ ਬਹੁਤ ਸਾਰੇ ਆਪਣੇ ਫਰੈਂਡ ਜਿਹੜੇ ਇਸ ਮਤਲਬ ਕਿ ਮੋਟਰ ਬਿਜ਼ਨਸ ਦੇ ਵਿੱਚ ਲੈ ਕੇ ਆਇਆ ਅੱਜ ਤੱਕ.
0: ਹਾਂਜੀ ਜੀ. ਅਗਰ ਹੁਣ ਸਰਕਾਰੀ ਤੌਰ ਦੇ ਉੱਤੇ ਗੱਲਬਾਤ ਕਰਦੇ ਹਾਂ ਕਿ ਇਮੀਗ੍ਰੇਸ਼ਨ ਰੂਲਸ ਦਾ, ਮਾਈਗ੍ਰੈਂਟ ਪਾਲਿਸੀਜ਼ ਦਾ ਅਸਰ ਪੈਂਦਾ ਤੁਹਾਡੇ ਮੋਟਰ ਬਿਜ਼ਨਸ ਦੇ ਉੱਤੇ?
1: ਨਹੀਂ, ਬਹੁਤ ਜ਼ਿਆਦਾ ਸਟਾਫ ਦਾ ਸਾਨੂੰ ਇਹੋ ਜਿਹਾ ਮਾਈਗ੍ਰੇਸ਼ਨ, ਜਿਹੜੇ ਜਿਵੇਂ ਤੁਸੀਂ ਦੱਸਿਆ ਕਿ ਮਾਈਗ੍ਰੇਸ਼ਨ ਦਾ ਸਾਡੇ ਤੇ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ, ਥੋੜਾ ਬਹੁਤਾ ਤਾਂ ਹੁੰਦਾ ਹੀ ਆ, ਕਿਉਂਕਿ ਬਾਹਰ ਤੋਂ ਜਿਹੜਾ ਕੋਈ ਵੀ ਤੁਸੀਂ ਇੰਪਲਾਈ ਲੈ ਕੇ ਆਉਣਾ, ਉਹਦੇ ਵਾਸਤੇ ਬਹੁਤ ਜ਼ਿਆਦੀਆਂ ਫਾਰਮੈਲਿਟੀਜ਼ ਆ
2: ਜੀ.
1: ਤੇ ਮੈਂ ਪ੍ਰੈਫਰ ਕਰਦਾ ਕਿ ਇੱਥੋਂ ਹੀ ਸਟਾਫ ਹਾਇਰ ਕੀਤਾ ਜਾਵੇ, ਤੇ ਉਹਦੇ ਨਾਲ ਕੀ ਆ ਵੀ ਲੋਕਲ ਜਿਹੜੇ ਆਪਣੇ ਸਟੂਡੈਂਟ ਵੀ ਆ, ਚਾਹੇ ਸਟੂਡੈਂਟ ਆ ਚਾਹੇ ਉਹ PR ਆ, ਉਹ ਸਾਰਿਆਂ ਨੂੰ ਜੌਬ ਦਾ ਮੌਕਾ ਮਿਲਦਾ.
0: ਨਾਲ ਦੀ ਨਾਲ ਅਗਰ ਗੱਲਬਾਤ ਕਰੀਏ ਵਿਕਟੋਰੀਅਨ ਇਲੈਕਸ਼ਨਸ ਦੀ, ਇਲੈਕਸ਼ਨਸ ਵੀ ਆਉਣ ਵਾਲੀਆਂ ਨੇ, ਸੋ ਹਸਪਿਟੈਲਿਟੀ ਸੈਕਟਰ ਖਾਸ ਕਰਕੇ ਜੋ ਖੇਤਰੀ ਇਲਾਕਿਆਂ ਦੇ ਵਿੱਚ ਹੈ, ਉਹਨਾਂ ਦੇ ਕੀ ਖਾਸ ਮੁੱਦੇ ਨੇ ਸਰਕਾਰ ਕੋਲੋਂ ਕਿ ਕਿੰਨਾ ਵੱਲ ਧਿਆਨ ਦੇਣਾ ਚਾਹੀਦਾ ਆ?
1: ਸਾਡੇ ਤਾਂ ਮੁੱਦੇ ਇਹੋ ਹੀ ਆ ਕਿ ਜਿਹੜਾ ਜਿਵੇਂ ਹੋਸਪਿਟੈਲਿਟੀ ਜਾਂ ਟੂਰਿਜ਼ਮ ਆ, ਇਹਨੂੰ ਥੋੜ੍ਹਾ ਜਿਹਾ ਤੁਸੀਂ ਮਤਲਬ ਅਪਗ੍ਰੇਡ ਕਰੋ, ਜਾਂ ਤੁਸੀਂ ਕੁਛ ਇਹੋ ਜਿਹੇ ਕੰਮ ਕਰੋ ਜਿਹਦੇ ਨਾਲ ਟੂਰਿਜ਼ਮ ਜ਼ਿਆਦਾ ਪ੍ਰਫੁੱਲਤ ਹੋਵੇ, ਜਿਵੇਂ ਰੀਜਨਲ ਏਰੀਆਸ ਦੇ ਵਿੱਚ ਤੁਹਾਨੂੰ ਕੁਛ ਇਹੋ ਜਿਹਾ ਕਰਨਾ ਚਾਹੀਦਾ ਸਾਡੀ, ਅਤੇ ਗਵਰਨਮੈਂਟ ਨੂੰ ਇਹੀ ਅਪੀਲ ਆ ਕਿ ਮਤਲਬ ਟੂਰਿਜ਼ਮ ਨੂੰ ਤੁਸੀਂ ਪ੍ਰਫੁੱਲਤ ਕਰੋ. ਉਹਦੇ ਨਾਲ ਇਕੱਲਾ ਮੋਟਲਸ ਬਿਜ਼ੀ ਨਹੀਂ ਹੁੰਦੇ, ਉਹਦੇ ਨਾਲ ਸਾਰਾ ਜਿੰਨਾ ਵੀ ਟਾਊਨ ਹੁੰਦਾ, ਕੋਈ ਵੀ ਟਾਊਨ ਲਾ ਲਓ, ਉਹਦੀ ਇਕਨੋਮੀ ਤੇ ਬਹੁਤ ਫਰਕ ਪੈਂਦਾ.
0: ਸੋ ਜਦੋਂ ਇਲੈਕਸ਼ਨਸ ਦੀ ਗੱਲਬਾਤ ਆਉਂਦੀ ਆ ਤਾਂ ਖੇਤਰੀ ਇਲਾਕਿਆਂ ਦੇ ਵਿੱਚ ਆਪਾਂ ਦੇਖਿਆ ਕਿ ਵਨ ਨੇਸ਼ਨ ਕਾਫੀ ਹੁਣ ਉੱਭਰ ਰਹੀ ਹੈ, ਔਰ ਪਿਛਲੀਆਂ ਖੇਤਰੀ ਇਲੈਕਸ਼ਨ ਦੇ ਵਿੱਚ ਵੀ ਜਿੱਤ ਵੱਲ ਵਧਦੀ ਨਜ਼ਰ ਆਈ ਹੈ. ਸੋ ਨਾਲ ਦੀ ਨਾਲ ਭਾਰਤੀ ਭਾਈਚਾਰੇ ਦੇ ਖਿਲਾਫ ਖਾਸ ਕਰਕੇ ਆਨਲਾਈਨ ਹੇਟ ਤੋਂ ਸ਼ੁਰੂ ਹੁੰਦਾ, ਹੁਣ ਕਾਫੀ ਜ਼ਿਆਦਾ ਹੇਟ ਜਾਂ ਰੇਸਿਜ਼ਮ ਵਧਣਾ ਸ਼ੁਰੂ ਹੋ ਚੁੱਕਾ ਹੈ, ਕੀ ਖੇਤਰੀ ਇਲਾਕੇ ਦੇ ਵਿੱਚ ਵੀ ਇਹ ਚੀਜ਼ ਫੇਸ ਕਰਦੇ ਹੋ, ਦੇਖੀਏ ਤੁਸੀਂ ਰੀਸੈਂਟ ਟਾਈਮਸ ਦੇ ਵਿੱਚ?
1: ਨਹੀਂ, ਸਾਨੂੰ ਕੋਈ ਇਹੋ ਜਿਹਾ ਬਹੁਤ ਜ਼ਿਆਦਾ ਵੇਖਣ ਨੂੰ ਨਹੀਂ ਮਿਲਿਆ ਉਸ ਚੀਜ਼ ਦਾ ਅਸਰ, ਕਿਉਂਕਿ ਜਿਹੜਾ ਖੇਤਰੀ ਰੀਜਨਲ ਇਲਾਕੇ ਦੇ ਵਿੱਚ ਜਿਹੜੇ ਲੋਕ ਆ ਬਹੁਤ ਵਧੀਆ ਆ, ਹੈਲਪਫੁੱਲ ਆ, ਤੇ ਮੈਨੂੰ ਲੱਗਦਾ ਨਹੀਂ ਉਹ ਇੰਨੇ ਡਿਸਕ੍ਰਿਮੀਨੇਟ ਹੈਗੇ ਆ.
0: ਸੋ ਤੁਹਾਡੇ ਮੁਤਾਬਕ ਅਗਲੇ 10-12 ਸਾਲਾਂ ਦੇ ਵਿੱਚ ਖੇਤਰੀ ਇਲਾਕਾ ਖਾਸ ਕਰਕੇ ਸ਼ੈਪਟਨ ਹੋਰ ਗਰੋ ਕਰੇਗਾ?
1: ਸ਼ੈਪਟਨ, ਹਾਂਜੀ, ਜੇ ਤੁਸੀਂ ਜਿਵੇਂ ਮੈਂ 2018 ਦੇ ਵਿੱਚ ਇੱਥੇ ਮੂਵ ਹੋਇਆ ਸੀ, ਉਦੋਂ ਸ਼ੈਪਟਨ ਦੇ ਕਾਫੀ ਏਰੀਆ ਖਾਲੀ ਪਈ ਸੀ, ਤੇ ਹੁਣ ਜਦੋਂ ਤੁਸੀਂ ਹੁਣ 2026 ਦੇ ਵਿੱਚ ਵੇਖਦੇ ਹੋ ਤੇ ਆਲੇ ਦੁਆਲੇ ਬਹੁਤ ਜ਼ਿਆਦਾ ਨਵੀਂ ਡਿਵੈਲਪਮੈਂਟ ਹੋਈ ਆ, ਤੇ ਉਸ ਚੀਜ਼ ਦਾ ਡੈਫੀਨੇਟਲੀ ਆ ਕਿ ਸ਼ੈਪਟਨ ਦੀ ਇਕਨੋਮੀ ਤੇ ਬਹੁਤ ਵਧੀਆ ਅਸਰ ਆ, ਕਿਉਂਕਿ ਕਾਫੀ ਲੋਕ ਸਿਡਨੀ ਤੋਂ ਮੈਲਬਨ ਤੋਂ ਇੱਥੇ ਮੂਵ ਹੋਣਾ ਚਾਹੁੰਦੇ ਆ. ਨੰਬਰ 2 ਤੇ ਇਹ ਵੀ ਚੀਜ਼ ਆ ਕਿ ਇੱਥੇ ਆ ਕੇ ਬੱਚਿਆਂ ਦੀ ਜਿਹੜੀ ਪਰਵਰਿਸ਼ ਆ ਉਹ ਵੀ ਐਜ਼ ਜਿੱਦਾਂ ਆਪਾਂ ਪੇਂਡੂ ਮਾਹੌਲ ਮਿਲਦਾ ਸਾਰਿਆਂ ਨੂੰ, ਤੇ ਬਹੁਤ ਖੁਸ਼ ਹੁੰਦੇ ਆ.
0: ਇਕਨੋਮਿਕ ਗਰੋਥ ਦੀ ਗੱਲਬਾਤ ਕੀਤੀ ਹੈ ਕਿ ਤੁਸੀਂ, ਤੁਹਾਨੂੰ ਮਾਣ ਮਹਿਸੂਸ ਹੁੰਦਾ ਕਿ ਤੁਹਾਡਾ ਬਿਜ਼ਨਸ ਵੀ ਸ਼ੈਪਟਨ ਦੀ ਇਕਨੋਮੀ ਦੇ ਵਿੱਚ ਯੋਗਦਾਨ ਪਾ ਰਿਹਾ?
1: ਹਾਂਜੀ, ਡੈਫੀਨੇਟਲੀ ਆਪਣੇ ਆਪ ਨੂੰ ਬਹੁਤ ਭਾਗਾ ਸਮਝਦੇ ਆ ਕਿ ਅਸੀਂ ਸ਼ੈਪਟਨ ਦੇ ਵਿੱਚ ਬੈਠੇ ਆ, ਤੇ ਅਸੀਂ ਚਾਹੁੰਦੇ ਆ ਕਿ ਸਾਰਾ ਭਾਈਚਾਰਾ ਰਲ ਮਿਲ ਕੇ ਰਵੇ ਤੇ ਸ਼ੈਪਟਨ ਨੂੰ ਹੋਰ ਆਪਾਂ ਅੱਗੇ ਲੈ ਕੇ ਚੱਲੀਏ.
0: ਸੋ ਇਸ ਸ਼ੈਪਟਨ, ਜਿਵੇਂ ਤੁਸੀਂ ਪੰਜਾਬ ਦੇ ਪਿੰਡਾਂ ਦੀ ਵੀ ਗੱਲਬਾਤ ਕੀਤੀ ਹੈ, ਕਿੰਨੀ ਕੁ ਸਮਾਨਤਾ ਲੱਗਦੀ ਹੈ, ਯਾਦ ਆਉਂਦੀ ਪੰਜਾਬ ਦੀ ਇੱਥੇ ਰਹਿੰਦੇ ਹੋਏ ਜਾਂ ਫਿਰ ਲੱਗਦਾ ਕਿ ਨਹੀਂ ਸੇਮ ਚੀਜ਼ਾਂ ਹੀ ਨੇ?
1: ਜੇ ਆਪਾਂ ਸ਼ੈਪਟਨ ਨੂੰ ਵੇਖ ਕੇ ਚੱਲੀਏ ਤਾਂ ਇਹ ਤਾਂ ਬਿਲਕੁਲ ਜਿਵੇਂ ਪਿੰਡ ਹੀ ਲੱਗਦਾ, ਹਨਾ, ਇੱਥੇ ਕੋਈ ਬਹੁਤ ਜ਼ਿਆਦਾ ਇੰਨਾ ਫਰਕ ਨਹੀਂ ਹੈ ਕਿ ਮਤਲਬ ਪੰਜਾਬ ਦੇ ਪਿੰਡਾਂ ਦਾ ਤੇ ਇੱਥੋਂ ਦਾ ਸੇਮ ਮਾਹੌਲ ਉਹ ਜਿਹਾ ਤੁਹਾਨੂੰ ਵੇਖਣ ਨੂੰ ਮਿਲੂਗਾ. ਤੇ ਗੁਰੂ ਘਰ 'ਚ ਵੀ ਉਵੇਂ ਜਿਵੇਂ ਆਪਣਾ ਪਿੰਡਾਂ ਦੇ ਗੁਰੂ ਘਰ ਵਿੱਚ ਹੁੰਦਾ ਉੱਦਾਂ ਹੀ ਇੱਥੇ ਸਾਰੇ ਸੇਵਾ ਕਰਦੇ.
0: 8-9 ਸਾਲਾਂ ਦੇ ਵਿੱਚ ਤੁਸੀਂ ਡੈਫੀਨੇਟਲੀ ਸਕਸੈਸਫੁਲ ਹੋਏ ਹੋ, ਸਕਸੈਸ ਦਾ ਮੰਤਰਾ ਕੀ ਹੈ?
1: ਸਫਲਤਾ ਦੇ ਪਿੱਛੇ ਸਭ ਤੋਂ ਵੱਡੀ ਇੱਕੋ ਚੀਜ਼ ਹੈ, ਹਾਰਡ ਵਰਕ. ਹਾਂਜੀ, ਤੁਹਾਨੂੰ ਹਾਰਡ ਵਰਕ ਪਲੱਸ ਡਿਸਿਪਲਿਨ ਦੇ ਵਿੱਚ ਰਹਿ ਕੇ ਹੀ ਤੁਸੀਂ ਕੋਈ ਵੀ ਚੀਜ਼ ਨੂੰ ਜੇ ਸਕਸੈਸ ਕਰਨਾ ਉਹਦੇ ਵਿੱਚ ਤੁਹਾਨੂੰ ਪੂਰਾ ਧਿਆਨ ਦੇ ਕੇ ਤੇ ਫਿਰ ਹੀ ਤੁਸੀਂ ਸਕਸੈਸ ਹੋ ਸਕਦੇ ਹੋ.
0: ਮੋਟਲ ਬਿਜ਼ਨਸ ਤੋਂ ਇਲਾਵਾ, ਹਸਪਿਟੈਲਿਟੀ ਤੋਂ ਇਲਾਵਾ ਹੋਰ ਵੀ ਖਿਆਲ ਹੈ ਕਿਸੇ ਹੋਰ ਸੈਕਟਰ ਵੱਲ ਵੀ ਵਧਣ ਦਾ?
1: ਹਾਂਜੀ, ਥੋੜਾ ਬਹੁਤ ਚੱਲ ਰਿਹਾ, ਹੋਰ ਕਿਸੇ ਪਾਸੇ ਵੀ ਥੋੜਾ ਇਨਵੈਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ.
0: ਮੈਂ ਦੇਖ ਰਿਹਾ ਤੁਹਾਨੂੰ ਗੱਡੀਆਂ ਦਾ ਵੀ ਚੰਗਾ ਸ਼ੌਂਕ ਲੱਗਦਾ ਹੈ, ਸੋ ਗੱਡੀਆਂ ਵੀ ਕਿਹੜੀਆਂ ਕਿਹੜੀਆਂ ਤੁਹਾਡੇ ਕੋਲ, ਹੋਰ ਗੱਡੀ ਵੀ ਕੋਈ ਬਾਏ ਕਰ ਰਹੇ ਹੋ?
1: ਵੇਖੋ, ਇਹ ਆਉਣ ਵਾਲਾ ਸਮਾਂ ਦੱਸ ਸਕਦਾ. ਹਾਂਜੀ, ਨਹੀਂ, ਗੱਡੀਆਂ ਦਾ ਮੈਨੂੰ ਸ਼ੌਂਕ ਆ ਸ਼ੁਰੂ ਤੋਂ ਹੀ ਆ, ਜਿਵੇਂ ਤੇ ਮੇਰੀ ਵਾਈਫ ਨੂੰ ਵੀ ਸ਼ੌਂਕ ਆ, ਉਹਨਾਂ ਨੇ ਮੈਨੂੰ ਥੋੜਾ ਹੁੰਦਾ ਕਿ ਨਹੀਂ ਵਧੀਆ ਗੱਡੀ ਹੋਣੀ ਚਾਹੀਦੀ, ਜੇ ਤੁਹਾਡੇ ਕੋਲ ਤੁਸੀਂ ਕਰ ਸਕਦੇ ਆ ਨਾ, ਜੇ ਤੁਸੀਂ ਵਧੀਆ ਆਪਣਾ ਬਿਜ਼ਨਸ ਕਰ ਰਹੇ ਆ, ਦੈਨ ਵਾਈ ਨਾਟ ਯੂ ਕੈਨ ਬਾਏ ਗੁੱਡ ਕਾਰ, ਹੈ ਨਾ।
0: ਬਿਲਕੁਲ ਜੀ, ਇਹ ਹੈ ਜੀ ਸਕਸੈਸ ਦਾ ਮੰਤਰ ਕਿ ਹਾਰਡ ਵਰਕ ਕਰੋ ਤੇ ਨਾਲ ਡਿਸਿਪਲਿਨ ਰਹੋ, ਅਤੇ ਤੁਸੀਂ ਵੀ ਇਸ ਇੰਡਸਟਰੀ ਦੇ

0: ਜਾਂ ਕਿਸੇ ਵੀ ਇੰਡਸਟਰੀ ਦੇ ਵਿੱਚ ਸਫਲਤਾ ਹਾਸਲ ਕਰ ਸਕਦੇ ਹੋ। ਔਰ ਜਿਵੇਂ ਕਿ ਸੁਖਜੀਤ ਜੀ ਨੇ ਕਿਹਾ ਕਿ ਹਾਂ ਇਹ ਸਪੋਰਟਿਵ ਨੇ, ਅਗਰ ਕਿਸੇ ਹੋਰ ਨੇ ਵੀ ਇਸ ਇੰਡਸਟਰੀ ਵੱਲ ਜਾਣਾ ਹੋਵੇ ਤਾਂ ਜ਼ਰੂਰ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਔਰ ਇਹਨਾਂ ਦੀ ਸਪੋਰਟ ਅਤੇ ਗਾਈਡੈਂਸ ਦੇ ਨਾਲ ਤੁਸੀਂ ਅੱਗੇ ਜ਼ਰੂਰ ਵੱਧ ਸਕਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਸੁਖਜੀਤ ਜੀ ਇਸ ਸਾਰੀ ਜਾਣਕਾਰੀ ਵਾਸਤੇ। ਜੇ ਕੁਝ ਹੋਰ ਸਾਡੇ ਸਰੋਤਿਆਂ ਦਰਸ਼ਕਾਂ ਨੂੰ ਤੁਹਾਡੇ ਵੱਲੋਂ ਕੋਈ ਸੁਨੇਹਾ ਹੋਵੇ ਤਾਂ?
1: ਹਾਂਜੀ, ਮੇਰੇ ਵੱਲੋਂ ਤਾਂ ਇਹੋ ਸੁਨੇਹਾ ਕਿ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ, ਤੇ ਜੇ ਤੁਸੀਂ ਕੋਈ ਬਿਜ਼ਨਸ ਕਰਨਾ ਤਾਂ ਉਹਦੇ ਲਈ ਤੁਹਾਨੂੰ ਹਾਰਡ ਵਰਕ ਜ਼ਰੂਰੀ ਆ, ਕਿਉਂਕਿ ਉਹਦੇ ਪਿੱਛੇ ਤੁਹਾਡੀ ਜਿਹੜੀ ਮਿਹਨਤ ਆ ਉਹ ਦੇਖਦੀ ਆ ਬਾਅਦ ਚ ਨਾ।
0: ਬਹੁਤ ਬਹੁਤ ਸ਼ੁਕਰੀਆ ਸੁਖਜੀਤ ਜੀ ਇਸ ਸਾਰੀ ਗੱਲਬਾਤ ਵਾਸਤੇ।
1: ਬਹੁਤ ਬਹੁਤ ਧੰਨਵਾਦ ਪੁਨੀਤ ਜੀ ਤੁਹਾਡਾ ਤੇ SBS ਦਾ, ਜਿਨ੍ਹਾਂ ਨੇ ਸਾਡੇ ਘਰੇ ਆ ਕੇ ਤੇ ਸਾਡਾ ਮਾਣ ਵਧਾਇਆ।
0: ਥੈਂਕ ਯੂ ਜੀ। ਹੁਣ ਲੈਂਦੇ ਹਾਂ ਜੀ ਇਜਾਜ਼ਤ, ਜੁੜੇ ਰਹੋ ਤੇ ਸੁਣਦੇ ਰਹੋ, ਦੇਖਦੇ ਰਹੋ SBS ਪੰਜਾਬੀ।

0: जी हाँ दोस्तों, जे तुहानू भी यह गाना या पंजाबी गाने पसंद ने ते तुहाडे लई SBS पंजाबी एक बहुत ही वधिया मौका लैके आ रहा है। करण औजला दा जिहड़ा आस्ट्रेलिया विच कॉन्सर्ट होण जा रहा है, सिडनी विच, मेलबर्न विच, वख वख कॉन्सर्ट दियां मुफ्त टिकटां SBS पंजाबी दे रहा है जी। पर इस कॉन्टेस्ट विच भाग लैण लई एक छोटे जे सवाल दा जवाब देना है। सवाल है जी कि What makes you the biggest Karan Aujla fan? ਕਿ ਜੇ ਤੁਸੀਂ Karan Aujla ਦੇ ਫੈਨ ਹੈਗੇ ਹੋ ਤੇ ਅਜਿਹਾ ਕੀ ਹੈ ਜੋ ਤੁਹਾਡਾ Karan Aujla ਦੇ ਲਈ ਜੋ ਪਿਆਰ ਹੈ ਉਹਨੂੰ ਖਾਸ ਬਣਾਉਂਦਾ? ਆਪਣਾ ਆਪਣੇ Karan Aujla ਦੇ ਲਈ ਫੈਂਡਮ ਜਾਂ ਪਿਆਰ ਦਾ ਇਜ਼ਹਾਰ ਕਰਦੇ ਹੋਏ ਕੋਈ ਫੋਟੋ, ਵੀਡੀਓ, ਲੇਖ ਜਾਂ ਕੋਈ ਸ਼ਾਇਰੀ, ਜਿੱਦਾਂ ਵੀ ਤੁਸੀਂ ਇਜ਼ਹਾਰ ਕਰਨਾ ਚਾਹੋ ਕਰ ਸਕਦੇ ਹੋ ਜੀ, ਤੇ ਭੇਜੋ ਉਸ ਇਜ਼ਹਾਰ ਨੂੰ punjabi.program@sbs.com.au ਉੱਤੇ ਈਮੇਲ ਕਰਕੇ। ਜਿਹੜੇ ਜਵਾਬ ਸਭ ਤੋਂ ਇੰਟਰਸਟਿੰਗ ਹੋਣਗੇ ਉਹਨਾਂ ਨੂੰ ਮਿਲਣਗੇ ਜੀ ਫ੍ਰੀ ਪਾਸ। ਈਮੇਲ ਇੱਕ ਵਾਰ ਫਿਰ ਤੋਂ ਸੁਣ ਲਓ, punjabi.program program@sbs.com.au। ਮਿਲਦੇ ਹਾਂ ਜੀ ਬ੍ਰੇਕ ਦੇ ਉਸ ਪਾਰ।
1: Sigue conectado ante lo inesperado con Invincible Wi-Fi de Spectrum. Invincible Wi-Fi te mantiene conectado con internet con fibra óptica, red 5G automática y batería de respaldo de 8 horas para que nada te detenga. Trabaja

0: SBS ਪੰਜਾਬੀ ਦੇ ਹਫ਼ਤਾਵਾਰ ਸੈਗਮੈਂਟ ਅਖਾਨ ਕਹਾਣੀ 'ਚ ਮੈਂ ਹਾਂ ਮਸੂਦ ਮੱਲੀ ਔਰ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਅਖਾਨ ਕਹਾਣੀ 'ਚ ਮੈਂ ਲੈ ਕੇ ਉਹਨਾਂ ਆਪ ਸਭ ਦੇ ਰੂਬਰੂ ਮੰਜੇ ਹੋਏ ਜਨਾਬ ਇਹਸਾਨ ਬਾਜਵਾ ਸਾਹਿਬ, ਜਿਨ੍ਹਾਂ ਦਾ ਕੰਮ ਉਹਨਾਂ ਦੀ ਇੱਕ ਜੀਂਦੀ ਜਾਗਦੀ ਮਿਸਾਲ ਹੈ ਕਿ ਉਹਨਾਂ ਨੇ ਅਖਾਣਾਂ ਨੂੰ ਕਿੱਦਾਂ ਕੁੰਜਿਆ, ਇਕੱਠਿਆਂ ਕੀਤਾ ਔਰ ਫਿਰ ਕਿਤਾਬੀ ਰੂਪ ਦਿੱਤਾ। ਸੋ ਵਿਸਤਾਰ ਦੇ ਨਾਲ ਅਖਾਣ ਦੇ ਉੱਤੇ ਲੋ ਪਾਉਂਦੇ ਨੇ। ਅੱਜ ਵੀ ਸਾਡੇ ਨਾਲ ਨੇ ਇਹਸਾਨ ਬਾਜਵਾ ਸਾਹਿਬ ਜੀ, ਆਏ ਨੂੰ ਕਹਿੰਦੇ ਅੱਜ ਦੀ ਅਖਾਣ ਕਹਾਣੀ 'ਚ।
1: ਜੀ ਬੜੀ ਮਿਹਰਬਾਨੀ ਜਨਾਬ ਮੱਲੀ ਸਾਹਿਬ ਜੀ, ਹੁੰਦੇ ਵਾਸਤੇ ਰੋ ਸਵਾਗਤ ਹੈ ਤੁਹਾਡਾ ਜੀ।
0: ਬਹੁਤ ਬਹੁਤ ਬਹੁਤ ਧੰਨਵਾਦ। ਤੇ ਬਾਜਵਾ ਸਾਹਿਬ, ਅੱਜ ਜਿਹੜਾ ਅਖਾਣ ਮੇਰੇ ਹੱਥੀ ਲੱਗਾ ਉਹ ਇਹ ਹੈ ਕਿ ਪਰਾਏ ਹੱਥੀ ਬੱਤੀਆਂ ਦੇ 33 ਹੋਣੇ ਮੁਸ਼ਕਿਲ ਨੇ।
1: ਮੈਂ ਅਰਜ਼ ਕਰਨਾ ਕਿ ਪਰਾਏ ਹੱਥੀ ਵੇਖੋ ਨਾ, ਕੋਈ ਵੀ ਇਸ ਅਖਾਣ 'ਚ ਸਿੱਖਿਆ ਦਿੱਤੀ ਗਈ ਹੈ, ਇਹ ਮਤ ਦਿੱਤੀ ਗਈ ਹੈ ਵੀ ਜਿਹੜਾ ਵੀ ਤੁਸੀਂ ਬਿਜ਼ਨਸ ਕਰਦੇ ਹੋ, ਜਿਹੜਾ ਵਣਜ ਵਟਾ ਕਰਦੇ ਹੋ, ਵਣਜ ਵਪਾਰ ਕਰਦੇ ਹੋ, ਕਾਰੋਬਾਰ ਕਰਦੇ ਹੋ, ਬਿਜ਼ਨਸ ਕਰਦੇ ਹੋ, ਉਹਦੇ ਸਿਰ ਦੇ ਉੱਤੇ ਤੁਹਾਨੂੰ ਹਰ ਵੇਲੇ ਖਲੋ ਕੇ ਰਹਿਣਾ ਚਾਹੀਦਾ ਔਰ ਤੁਹਾਡੀਆਂ ਅੱਖਾਂ ਦੇ ਥੱਲੇ ਹੋਣਾ ਚਾਹੀਦਾ। ਕਿਉਂਕਿ ਜਦੋਂ ਤੁਸੀਂ ਕਿਸੇ ਦੇ ਹੱਥ 'ਚ ਸਾਰੀ ਖੇਡ ਫੜਾ ਦਿਓਗੇ ਤੇ ਉਹ ਲੋਕ ਜਿਹੜੇ ਨੇ ਉਹ ਕਦੀ ਵੀ ਉਹ ਮਤਲਬ ਬਹੁਤ ਘੱਟ ਲੋਕ ਨੌਕਰ ਜਿਹੜੇ ਹੁੰਦੇ ਨੇ, ਜਿਹੜੇ ਪੂਰੇ ਆਨੈਸਟ ਇਮਾਨਦਾਰ ਹੁੰਦੇ ਨੇ, ਉਹ ਆਉਂਦੇ ਨੇ ਕਿ ਅਸੀਂ ਮਤਲਬ ਮਾਲਕ ਨੂੰ ਇਹਦੀ ਜਿਹੜੀ ਮਾਇਆ ਉਹਨੂੰ ਜ਼ਾਇਆ ਨਾ ਕਰੀਏ। ਲੇਕਿਨ ਬਹੁਤੇ ਜਿਹੜੇ ਬੇਪਰਵਾਹ ਹੁੰਦੇ ਨੇ ਤੇ ਜਦੋਂ ਵੇਖੋ ਨਾ, ਇਹ ਜਿਹੜੀਆਂ ਛੋਟੀਆਂ ਛੋਟੀਆਂ ਸੇਵਿੰਗ ਨੇ ਨਾ, ਨਿੱਕੀਆਂ ਨਿੱਕੀਆਂ ਔਰ ਨਿੱਕੀਆਂ ਨਿੱਕੀਆਂ ਯੂਟੀਲਿਟੀਜ਼, ਇਹਦੇ ਚੋਂ ਫਾਇਦਾ ਖੱਟ ਕੇ ਤੇ ਫਿਰ ਹੌਲੀ ਹੌਲੀ ਪ੍ਰੋਫਿਟ ਤੇ ਫਿਰ ਇਹਦੇ ਨਾਲ ਬਿਜ਼ਨਸ ਬਣਦਾ।
0: ਬਿਲਕੁਲ ਠੀਕ।
1: ਤੇ ਜਦੋਂ ਬਿਜ਼ਨਸ ਛੱਡ ਹੀ ਕਿਸੇ ਦੇ ਸਿਰ ਤੇ ਦਿੱਤਾ ਜਾਏ ਤੇ ਉਹ ਜਨਾਬ ਉਸ ਬਿਜ਼ਨਸ ਦੀ ਬਰਬਾਦੀ ਹੋ ਜਾਂਦੀ ਹੈ ਤੇ ਕਦੀ ਵੀ 32 ਰੁਪਈਆਂ ਦੇ 33 ਰੁਪਈਏ ਨਹੀਂ ਹੁੰਦੇ। ਹਾਲਾਂ ਵੇਖੋ ਨਾ, ਬਿਜ਼ਨਸ ਦਾ ਤੇ ਮਕਸਦ ਹੀ ਇਹ ਵੇ ਬੁਨਿਆਦੀ ਕਿ ਪੈਸਾ ਜਿਹੜਾ, ਪੈਸਾ ਪੈਸੇ ਨੂੰ ਮਤਲਬ ਕਿ ਉਹਨੂੰ ਪੈਦਾ ਕਰੇ, ਪ੍ਰੋਡਿਊਸ ਕਰੇ ਔਰ ਪੈਸੇ ਦੇ ਵਿੱਚੋਂ ਤੁਹਾਡੇ ਐਕਸਪੈਂਡੀਚਰ, ਖਰਚ ਜਮਾ ਮੁਨਾਫਾ ਹਾਂਜੀ, ਇਹ ਤੁਹਾਡੀ ਇਨਕਮ ਨੈਟ ਇਨਕਮ ਹੋ ਗਈ ਤੇ ਇਹਦੇ ਵਿੱਚੋਂ ਤੁਹਾਡੇ ਜਿਹੜੇ ਅਗਰ ਜਿੰਨੇ ਲਾਏ ਨੇ 32 ਰੁਪਈਏ ਲਾਏ ਨੇ ਬਿਜ਼ਨਸ ਦੇ ਉੱਤੇ ਤੇ ਤੁਹਾਨੂੰ 32 ਦੇ 32 ਲੱਭ ਜਾਂਦੇ, ਤੁਹਾਨੂੰ ਉੱਥੇ ਥਕੇਵਾਂ ਕਰਨ ਦੀ ਜਾਂ ਲਿੰਗ ਥਕਾਵਣ ਦਾ ਕੀ ਫਾਇਦਾ ਹੋਇਆ ਜੀ ਬਿਜ਼ਨਸ ਦੇ ਵਿੱਚ ਦਿਮਾਗ ਖਪਾਉਣ ਦਾ। ਇਸ ਵਾਸਤੇ ਕਿਸੇ ਵੀ ਮੈਂ ਜਿਹੜਾ ਵਣਜ ਏ ਉਹਦਾ ਜਿਹੜਾ ਮੋਟਿਵ ਹੁੰਦਾ, ਉਹਦਾ ਜਿਹੜਾ ਬੰਦੇ ਦੀ ਅਰਜ਼ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਮੈਂ ਪੈਸੇ ਨਾਲ ਪੈਸਾ ਕਮਾਵਾਂ ਔਰ ਪੈਸੇ ਨਾਲ ਪੈਸਾ ਉਦੋਂ ਹੀ ਕਮਾਇਆ ਜਾ ਸਕਦਾ ਜਦੋਂ ਬੰਦਾ ਆਪਣੇ ਕੰਮ ਦੇ

0: ਉੱਤੇ ਹਰ ਵੇਲੇ ਪੂਰੀਆਂ ਅੱਖਾਂ ਖੋਲ ਕੇ ਤੇ ਧਿਆਨ ਨਾਲ 24 ਘੰਟੇ ਉਹਨੂੰ ਧਿਆਨ ਚ ਰੱਖੇ।
1: ਠੀਕ ਹੈ।
0: ਤੇ ਜੇ ਉਹ ਬੇਪਰਵਾਹ ਹੋ ਜੇ ਤੇ ਪਰਾਏ ਹੱਥਾਂ ਤੇ ਛੱਡ ਕੇ, ਨੌਕਰਾਂ ਚਾਕਰਾਂ ਤੇ ਛੱਡ ਕੇ ਤੇ ਜਨਾਬ ਆਪ ਸੈਰ ਸਪੱਟੇ ਕਰਦਾ ਫਿਰੇ, ਤੇ ਫਿਰ ਉਹਦਾ ਵਣਜ ਜਿਹੜਾ ਉਹ ਖਰਾਬ ਹੋ ਜਾਂਦਾ, ਉਹ ਬਰਬਾਦ ਹੋ ਜਾਂਦਾ। ਤੇ ਬੜੇ ਬੜੇ ਅਸਾਂ ਵੇਖੇ ਨੇ ਕਿ ਕਰੋੜਾਂ ਪੱਤੀ ਤੇ ਅਰਬਾਂ ਪੱਤੀ ਵੀ ਜਿਹੜੇ ਨੇ ਨਾ ਇਸ ਤਰ੍ਹਾਂ ਦੇ, ਉਹਨਾਂ ਨੂੰ ਵਿਸਰੇ ਹੋਣ ਪਰ ਉਹ ਉੱਜੜ ਜਾਂਦੇ ਨੇ ਔਰ ਉਹਨਾਂ ਦੇ ਬਿਜ਼ਨਸ ਦੇ ਸਿਰਫ ਉਹ ਕੰਧਾਂ ਦੇ ਬੋਰਡ ਹੀ ਲੱਗੇ ਰਹਿ ਜਾਂਦੇ ਨੇ। ਇਸ ਵਾਸਤੇ ਜ਼ਰੂਰੀ ਇਹ ਹੈ ਕਿ ਤੁਸੀਂ ਕੋਈ ਵੀ ਵਣਜ ਕਰਨਾ, ਭਾਵੇਂ ਪਾਏ ਪੈਸੇ ਦਾ ਕਰਨਾ ਜਾਂ ਤੁਸੀਂ ਕਰੋੜ ਦਾ ਕਰਨਾ, 10 ਕਰੋੜ ਦਾ ਕਰਨਾ, ਤੁਸੀਂ ਉਸ ਕੰਮ ਦੇ ਉੱਤੇ ਹਰ ਵੇਲੇ ਤੁਹਾਡਾ ਧਿਆਨ ਹੋਣਾ ਚਾਹੀਦਾ ਕਿ ਮੇਰੀ ਜਿਹੜੀ ਇਨਪੁੱਟ ਕੀ ਹੈ, ਆਊਟਪੁੱਟ ਕੀ ਹੈ, ਔਰ ਆਊਟਪੁੱਟ ਦੇ ਵਿੱਚ ਮੇਰਾ ਮਤਲਬ ਐਕਸਪੈਂਡੀਚਰ ਜਿਹੜਾ ਤੇ ਅੱਗੇ ਜਿਹੜਾ ਐਕਸਪੈਂਡੀਚਰ ਤੋਂ ਵੱਧ ਇਨਕਮ ਮੇਰੀ ਕਿੰਨੀ ਹੈ, ਔਰ ਉਹ ਇਨਕਮ ਜਿੰਨੀ ਵੱਧ ਹੋਏਗੀ ਉਹਨੂੰ ਵਿੱਚੋਂ ਐਕਸਪੈਂਡੀਚਰ ਕੱਢ ਕੇ ਬਾਕੀ ਉਹਦਾ ਪ੍ਰੋਫਿਟ ਹੋਏਗਾ।
1: ਤੇ
0: ਉਹ ਪ੍ਰੋਫਿਟ ਇਸੇ ਸੂਰਤ ਚ ਆ ਸਕਦਾ ਔਰ ਪ੍ਰੋਫਿਟ ਉਹਨੂੰ ਮਿਲਦਾ ਰਹੇਗਾ ਤੇ ਉਹਦਾ ਕੰਮ ਅੱਗੇ ਵਧੇਗਾ।
1: ਬਿਲਕੁਲ ਠੀਕ ਹੈ। ਆਪਣੇ ਸੁਣਨ ਵਾਲੇ ਨੂੰ ਦੱਸਦੇ ਜਾਈਏ ਸਾਡਾ ਅੱਜ ਦਾ ਅਖਾਣ ਹੈ, ਪਰਾਏ ਹੱਥੀ ਬੱਤੀਆਂ ਦੇ 33 ਹੋਣੇ ਮੁਸ਼ਕਲ ਨੇ। ਬਾਜਵਾ ਸਾਹਿਬ, ਇਹਦੇ ਚ ਇਹ ਵੀ ਦੱਸਿਆ ਗਿਆ ਹੈ ਕਿ ਜਦੋਂ ਤੱਕ ਕਿਸੇ ਕੰਮ ਦਾ ਪੂਰਾ ਗੁਰ ਨਾ ਜਾਣਦੇ ਹੋਵੋ, ਉਸ ਹੁਨਰ ਤੋਂ ਪੂਰੇ ਵਾਕਫ ਨਾ ਹੋਵੋ, ਇਸ ਆਸ ਤੇ ਕਿ ਫਲਾਣਾ ਜਿਹੜਾ ਉਹ ਤੇ ਇਸ ਕੰਮ ਦਾ ਮਾਹਰ ਆ, ਚਲੋ ਉਹਦੇ ਨਾਲ ਭਾਈਵਾਲੀ ਕੀਤੀ ਹੈ, ਮੈਂ ਇਨਵੈਸਟ ਕਰਨਾ ਹੈ ਉਹਦੇ ਨਾਲ ਭਾਈਵਾਲੀ ਕਰਿਆ ਜਾਂ ਉਹਦੀ ਮਹਾਰਤ ਤੋਂ ਫਾਇਦਾ ਚੁੱਕਿਆ, ਮੈਂ ਨਫਾ ਕਮਾ ਲਾਂਗਾ, ਹੈ ਇਸ ਅਖਾਣ ਚ ਇਹ ਇਸ਼ਾਰਾ ਵੀ ਕਿ ਇਹ ਵੀ ਬਰਬਾਦੀ ਦਾ ਸਬਬ ਬਣਦਾ?
0: ਕਰ ਵੇਖੋ ਜੀ, ਪਹਿਲੀ ਗੱਲ ਇਹ ਕਿ ਬਿਜ਼ਨਸ ਜਿਹੜਾ ਵੀ ਆ, ਕਾਰੋਬਾਰ ਜਾਂ ਵਣਜ ਵਟਾ ਕਰਨਾ, ਤੁਸੀਂ ਉਹਦੇ ਬਾਰੇ ਚ ਤੁਹਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ, ਪੂਰੀ ਸਿੱਖਿਆ ਹੋਣੀ ਚਾਹੀਦੀ ਹੈ, ਔਰ ਅਗਰ ਸਿੱਖਿਆ ਨਹੀਂ ਤੇ ਉਦੋਂ ਪਹਿਲਾਂ ਉਹਦੇ ਬਾਰੇ ਚ ਪੂਰੀ ਸਿੱਖਿਆ ਲੈ ਕੇ ਤੇ ਫਿਰ ਉਹਦੇ ਤੇ ਪੈਸਾ ਇਨਵੈਸਟ ਕਰਨਾ ਚਾਹੀਦਾ। ਇਸ ਵਾਸਤੇ ਕਿ ਤੁਸੀਂ ਮਤਲਬ ਇਹ ਕਿ ਉਹਦੀਆਂ ਕਈ ਮਤਲਬ ਕਮੀਆਂ ਕੁਤਾਹੀਆਂ ਐਸੀਆਂ ਵੀ ਹੁੰਦੀਆਂ ਨੇ ਜਿਹੜੀਆਂ ਜ਼ਾਹਰੀ ਪੱਖੋਂ ਨਜ਼ਰ ਨਹੀਂ ਆਉਂਦੀਆਂ। ਬੰਦਾ ਖੁਸ਼ ਫਹਿਮੀ ਚ ਵੇਖ ਲੈਂਦਾ, ਯਾਰ ਉਹ ਫਲਾਣੇ ਬੰਦੇ ਨੇ ਇੰਨੇ ਪੈਸੇ ਲਾਏ ਤੇ ਉਹ ਇਸ ਤਰ੍ਹਾਂ ਕਰੋੜਾਂਪਤੀ ਬਣ ਗਿਆ, ਲੇਕਿਨ ਉਹਦੀ ਇੱਕ ਇੱਕ ਸ਼ੈ ਨੂੰ, ਬਿਜ਼ਨਸ ਦੀ ਇੱਕ ਇੱਕ ਸ਼ੈ ਨੂੰ, ਇੱਕ ਇੱਕ ਪੱਖ ਨੂੰ ਗੌਲਣਾ ਚਾਹੀਦਾ, ਔਰ ਜਿੰਨਾ ਚਿਰ ਉਹ ਗੌਲ ਕੇ ਉਹਦੀ ਜਮਾ ਤਫੀਕ ਦਾ ਧਿਆਨ ਨਾ ਰੱਖੋਗੇ, ਤੁਸੀਂ ਕਦੀ ਇਨਵੈਸਟਮੈਂਟ ਚੋਂ ਪ੍ਰੋਫਿਟ ਨਹੀਂ ਕਮਾ ਸਕਦੇ।
1: ਬਿਲਕੁਲ ਠੀਕ ਹੈ। ਤਾਂ ਇਹ ਹੋਇਆ ਅੱਜ ਦੇ ਅਖਾਣ ਚ ਕਿ ਜਦੋਂ ਤੱਕ ਕਿਸੇ ਕੰਮ ਦੇ ਬਾਰੇ ਪੂਰੇ ਜਾਣੂ ਨਾ ਹੋਵੋ, ਉਦੋਂ ਤੱਕ ਉਹਦੇ ਤੇ ਸਰਮਾਇਆ ਲਾ ਕੇ ਉਹਨੂੰ ਬਤੌਰ ਵਪਾਰ ਨਾ ਅਪਣਾਓ।
0: ਔਰ ਦੂਜੀ ਗੱਲ ਇਹ ਵੇ ਕਿ ਤੁਸੀਂ ਕਿਸੇ ਵੀ ਕਾਰੋਬਾਰ ਲਾ ਕੇ ਪੈਸਾ ਲਾ ਕੇ ਤੇ ਉਹਦਾ ਪਰਾਏ ਹੱਥਾਂ ਜਿੰਨਾ ਸੁੱਟ ਦਿਓ ਕਿ ਮਤਲਬ ਜਿਹਦੇ ਤੇ ਤੁਹਾਡੀ ਨਜ਼ਰ ਹੀ ਨਹੀਂ, ਜਿਹਦੇ ਤੇ ਤੁਹਾਡਾ ਕਮਾਂਡ ਕੰਟਰੋਲ ਹੀ ਹੈ ਨਹੀਂ, ਔਰ ਅਗਰ ਤੁਸੀਂ ਉਸ ਤਰ੍ਹਾਂ ਸੁੱਟ ਦਿਓਗੇ ਤੇ ਉਹ ਲੋਕ ਆਪ ਉਹਦੇ ਜੋ ਖਾ ਪੀ ਜਾਣਗੇ ਤੇ ਤੁਹਾਡੇ ਪੱਲੇ ਤੁਹਾਨੂੰ ਬੱਤੀਆਂ ਦੇ ਬੱਤੀ ਵੀ ਨਹੀਂ ਮਿਲਣਗੇ।
1: ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਇਹਸਾਨ ਬਾਜਵਾ ਸਾਹਿਬ, ਅੱਜ ਜਿਸ ਅਖਾਣ ਦੇ ਉੱਤੇ ਲੋਹ ਪਾਈ ਉਹ ਸੀ ਪਰਾਏ ਹੱਥੀ ਬੱਤੀਆਂ ਦੇ 33 ਹੋਣੇ ਮੁਸ਼ਕਿਲ ਨੇ। ਮਤਲਬ ਇਸ ਅਖਾਣ ਚ ਇਹ ਸਿਆਣਪ ਦਿੱਤੀ ਗਈ ਹੈ ਕਿ ਕਾਰੋਬਾਰ ਉਹ ਹੁੰਦਾ ਆ ਜਿਹਦੇ ਚ ਮਾਲਕ ਸਿਰ ਤੇ ਆਪ ਖਲੋਤਾ ਹੋਵੇ, ਤੇ ਜਦੋਂ ਤੱਕ ਮਾਲਕ ਖਲੋਤਾ ਉਦੋਂ ਤੱਕ ਤੇ ਸਭ ਕੁਛ ਆ। ਜੇ ਬਗਾਨੇ ਹੱਥਾਂ ਦੇ ਉੱਤੇ ਆਪਣੇ ਕਾਮਿਆਂ ਦੇ ਉੱਤੇ ਉਸ ਕੰਮ ਨੂੰ ਸੁੱਟ ਦੇਵੋਗੇ ਤੇ ਤੁਹਾਡੇ ਬੱਤੀਆਂ ਤੋਂ 33 ਨਹੀਂ ਹੋਣੇ, ਬੱਤੀਆਂ ਚ ਵੀ ਘਾਟਾ ਪਏਗਾ। ਬਾਜਵਾ
0: ਸਾਹਿਬ, ਖਾਣ ਵੀ ਇੰਨਾ ਕਿ ਬਗਾਨੀ ਹੱਥੀ ਤੇ ਗੰਦ ਵੀ ਨਹੀਂ ਸਟਾਣਾ ਚਾਹੀਦਾ, ਉਹ ਵੀ ਅਗਲੇ ਖਿਲਾਰ ਛੱਡ ਦਿੰਦਾ।
1: ਅੱਜ ਲਈ ਇਹਸਾਨ ਬਾਜਵਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਕੁਛ ਸਮਾਂ ਕੱਢਿਆ ਔਰ ਸਾਡੇ ਸੁਣਨ ਵਾਲੇ ਨੇ ਜਿਹੜੇ ਉਹਨਾਂ ਤੱਕ ਸਿਆਣੀਆਂ ਵਡਿਆਈ ਵਾਲੀਆਂ ਗੱਲਾਂ ਜਿਹੜੀਆਂ ਅਪਣਾਈਆਂ। ਤੁਹਾਡੇ ਨਾਲ ਆਉਂਦੇ ਹਫ਼ਤੇ ਫੇਰ ਮਿਲਾਂਗੇ ਜੀ।
0: ਜੀ ਮਿਹਰਬਾਨੀ, ਧੰਨਵਾਦ ਜੀ, ਹੁੰਦੇ ਵਾਸਤੇ ਰਹੋ।
1: ਇਹ ਸਨ ਜੀ ਇਹਸਾਨ ਬਾਜਵਾ ਜੀ ਔਰ ਮੈਂ ਸਾਂ ਮਸੂਦ ਮੱਲੀ। ਅੱਜ ਦੀ ਅਖਾਣ ਕਹਾਣੀ ਇੱਥੇ ਹੀ ਅੰਤ ਹੁੰਦੀ ਹੈ। ਅੱਜ ਦਾ ਅਖਾਣ ਸੀ ਪਰਾਏ ਹੱਥੀ ਬੱਤੀਆਂ ਦੇ 33 ਹੋਣੇ ਮੁਸ਼ਕਿਲ ਨੇ, ਤੇ ਆਉਂਦੇ ਹਫ਼ਤੇ ਇੱਕ ਨਵਾਂ ਅਖਾਣ ਲੈ ਕੇ ਫੇਰ ਹਾਜ਼ਰ ਹੋਵਾਂਗੇ।
2: ਸਾਡਾ ਅੱਜ ਦਾ ਸਾਥ ਵੀ ਬਸ ਇੱਥੇ ਤੱਕ ਦਾ ਹੀ ਸੀ ਦੋਸਤੋ। ਹੁਣ ਮੈਨੂੰ ਸ਼ਾਇਨਾ ਕਾਲਰਾਂ ਦਾ ਇਜਾਜ਼ਤ। ਆਪਣਾ ਰੱਖੋ ਖਿਆਲ ਤੇ ਹਮੇਸ਼ਾ ਵਾਂਗ ਸੁਣਦੇ ਰਹੋ ਜੀ ਤੁਹਾਡਾ ਆਪਣਾ SBS ਪੰਜਾਬੀ।